0: ਸ਼ਕਤੀ ਭਗਵੰਤ ਭਗਤ ਕਾ ਰੰਗ
1: ਤਿਆਗੈ ਦੁਸ਼ਟ ਕਾ ਸੰਗ
0: ਤੇ ਬਿਨਸੇ ਸਗਲਾ ਭਰਮ
1: ਕਰ ਪੂਜੈ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾ ਮਲ ਖੋਵੈ
1: ਤੇ ਭਗਵਤੀ ਕੀਮਤ ਉੱਤਮ ਹੋਵੇ।

0: ਕੋਟ ਮਾਇਆ ਸ਼ਰਮਾਏ,
1: ਕਈ ਕੋਟ ਪਰਦੇਸ ਫਰਮਾਏ,
0: ਜਿਤ ਲਾਭੋ ਤਿਤ ਲਗਨਾ,
1: ਨਾਨਕ ਕਰਤੇ ਕਈ ਜਾਣੇ ਕਰਤਾ ਰਚਨਾ,
0: ਕਈ ਕੋਟ ਸਿਧ ਜਤੀ ਜੋਗੀ,
1: ਕਈ ਕੋਟ ਰਾਜੇ ਰਸ ਭੋਗੀ,
0: ਕਈ ਕੋਟ ਪੰਖੀ ਸਰਪੋ ਪਾਏ,
1: ਕਈ ਕੋਟ ਪਾਥਰ ਬਿਰਖ ਨਿਪਜਾਏ,
0: ਕਈ ਕੋਟ ਪੌਣ ਪਾਣੀ ਬੇ ਸੁੰਤਰ,
1: ਕਈ ਕੋਟ ਦੇਸ ਭੋ ਮੰਡਲ,
0: ਕਈ ਕੋਟ ਸਸਿਅਰ ਸੂਰ ਨਖਤਰ,
1: ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ,
0: ਸਭ ਸਮਗਰੀ ਆਪਣੇ ਸੂਤ ਧਾਰੈ,
1: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ,
0: ਕਈ ਕੋਟ ਰਾਜਸ ਤਮ ਸਤਕ,
1: ਕਈ ਕੋਟ ਵੇਦ ਪ੍ਰਾਣ ਸਿਮਰਤ ਅਰ ਸਾਸਤ,
0: ਕਈ ਕੋਟ ਕੀਏ ਰਤਨ ਸਮੁੰਦ,
1: ਕਈ ਕੋਟ ਨਾਨਾ ਪ੍ਰਕਾਰ ਜੰਤ,
0: ਕਈ ਕੋਟ ਕੀਏ ਚਿਰ ਜੀਵੈ,
1: ਕਈ ਕੋਟ ਗਿਰੀ ਮੇ ਸਵਰਨ ਥੀਵੈ,
0: ਕਈ

0: ਕਰ ਕਿਰਪਾ ਜਿਸ ਆਪਣੀ ਭਗਤ ਦੇ
1: ਨਾਨਕ ਦੇ ਜਨ ਨਾਮ ਮਿਲੇ
0: ਹਿਨ ਮੈਂ ਨੀਚ ਕੀਟ ਕੋ ਰਾਜ
1: ਪਾਰ ਬ੍ਰਹਮ ਗਰੀਬ ਨਿਵਾਜ
0: ਜਾਕਾ ਦਿਸ਼ਟ ਕਛੂ ਨਾ ਆਵੇ
1: ਤੇ ਸਤਕਾਲ ਦਾ ਦਿਸ਼ ਪ੍ਰਗਟਾਵੇ
0: ਜਾਕੋ ਆਪਣੀ ਕਰੇ।

0: ਕਾ ਜੋ ਕਰੇ ਗੁਮਾਨ
1: ਸੋ ਮੋਰ ਕੇ ਅੰਦਾ ਗਿਆਨ
0: ਪਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ
1: ਨਾਨਕ ਇਹਾਂ ਮੁਕਤ ਵਾਗੇ ਸੁਖ ਪਾਵੇ
0: ਭਗਵੰਤਾ ਹੋਏ ਕਰ ਕਰਵਾਵੇ
1: ਸਮਾਨ ਕਛ ਸੰਗ ਨਾ ਜਾਵੇ
0: ਬਹੁ ਲਸ਼ਕਰ ਮਨੁੱਖ ਉਪਰ

0: ਕੇ ਸੋਏ
1: ਆਪਣੇ ਚਲਦੇ ਆਪ ਕਰਨੇ ਹਾਰ
0: ਕਾਤਰ ਕਰੇ ਰੰਗ ਪਾਰ
1: ਮਨਵੇ ਆਪ ਮਨੇ ਆਪਣੇ ਮਾਹੇ
0: ਨਾਨਕ ਕੀਮਤ ਕਹਿ ਨ ਜਾਏ
1: ਸਤ ਸਤ ਸਤ ਪ੍ਰਭ ਸਵਾਮੀ
0: ਗੁਰ ਪ੍ਰਸਾਦ ਕਿਨੇ ਵਖਿਆਨੀ
1: ਸੱਚ ਸੱਚ ਸੱਚ ਸਭ ਕੀਨਾ

0: ਸੰਤ ਕਾ ਦੁਖੀ ਅਦਬੀਜ ਤੇ ਟੁੱਟੇ,
1: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ,
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ,
1: ਸੰਤ ਕਾ ਦੁਖੀ ਉਜੜ ਪਾਈਐ,
0: ਸੰਤ ਕਾ ਦੁਖੀ ਅੰਤਰ ਤੇ ਥੋਥਾ,
1: ਜਿਉਂ ਸਾਧ ਬਿਨਾ ਮਿਰਤਾ ਕੇ ਲੋਥਾ,
0: ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ।

0: ਸਜਾਏ
1: ਸੰਤ ਕੇ ਦੁਖੀ ਸਦਾ ਸਹਿ ਕਹੀਐ
0: ਸੰਤ ਕੇ ਦੁਖੀ ਨਾਮ ਭਰੇ ਨਾਮ ਜਗਾਈਐ
1: ਸੰਤ ਕੇ ਦੁਖੀ ਕੀ ਪੂਜੇ ਨਾਸਾ
0: ਸੰਤ ਕੇ ਦੁਖੀ ਉੱਠ ਚਲੇ ਨਿਰਾਸਾ
1: ਸੰਤ ਕੇ ਦੁਖ ਨਾ ਦਿਸਤੇ ਕੋਏ
0: ਜੈਸਾ ਪਾਵੇ ਤੈਸਾ ਕੋਈ ਹੋਏ
1: ਆ ਕੀਰਤਨ ਮਿਟੇ ਕੋਏ
0: ਨਾਨਕ ਜਾਣੇ ਸੱਚਾ ਸੋਏ
1: ਸਭ ਕਰ ਤਿਸ ਕੇ ਉਹ ਕਰਨੇ ਹਾਰ
0: ਸਦਾ ਸਦਾ ਤਿਸ ਕੋ ਨਮਸਕਾਰ
1: ਕੀ ਉਸਤ ਕਰੋ ਦਿਨ ਰਾਤ
0: ਤਿਸੇ ਤੇ ਆਵੋ ਸਾਸ ਗਿਰਾਸ
1: ਸਭ ਕੁਝ ਵਰਤੇ ਤਿਸ ਕਾ ਕੀ

0: ਸਹਿਤ
1: ਨੰਦਨ ਕੀਰਤਨ ਕੇਵਲ ਬਖਿਆਨ
0: ਗ੍ਰਹਿ ਸਮੈ ਸੋਈ ਨਿਰਵਾਨ
1: ਏਕ ਉਪਰ ਜਿਸ ਜਨ ਕੀ ਆਸਾ
0: ਤਿਸ ਕੀ ਕਟਿਐ ਜਮ ਕੀ ਫਾਸਾ
1: ਪਾਰ ਬ੍ਰਹਮ ਕੀ ਜਿਸ ਮਨ ਭੂਖ
0: ਨਾਨਕ ਤਿਸੈ ਨ ਲਾਗੈ ਦੁਖ
1: ਜਿਸ ਕੋ ਹਰਿ ਪ੍ਰਭ ਮਨ ਚਿਤ ਆਵੈ

0: ਲਭਦੇ ਕੋ ਦਸਾਂ ਕਿਛ ਮੂਲ
1: ਨਾਨਕ ਸੋ ਸੁਖਮ ਸੋਈ ਅਸੂਲ
0: ਨਹਿ ਕਿਛ ਜਨਮੈ ਨਹਿ ਕਿਛ ਮਰੈ
1: ਆਪਣ ਚਾਹਤੇ ਆਪ ਹੀ ਕਰੇ
0: ਆਵਨ ਜਾਵਨ ਦ੍ਰਿ

0: ਸਰੇ
1: ਜੋ ਅੰਧਕਾਰ ਦੀਪਕ ਪ੍ਰਗਾਸ
0: ਗੁਰ ਦਰਸ਼ਨ ਦੇ ਮਨ ਹੋਏ ਵਿਗਾਸ
1: ਮਹਾਂ ਧਿਆਨ ਮੈਂ ਮਾਰਗ ਪਾਵੇ
0: ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ
1: ਸੰਤਨ ਕੀ ਬਾਸ਼ੋ

0: ਸਭ ਕਰ ਤਿਸਕੇ ਸਭ ਤਿਸਕੇ ਠਾਉ
1: ਜਪ ਜਪ ਜੀਵੇ ਨਾਨਕ ਹਰ ਨਾਮ
0: ਨਾਮ ਕੇ ਧਾਰੇ ਸਗਲੇ ਜੰਤ
1: ਨਾਮ ਕੇ ਧਾਰੇ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
1: ਨਾਮ ਕੇ ਧਾਰੇ ਸੁਨਣ ਗਿਆਨ ਧਿਆਨ
0: ਨਾਮ ਕੇ ਧਾਰੇ ਗਾਸ ਪਤਾਲ
1: ਨਾਮ ਕੇ ਧਾਰੇ ਸਗਲੇ ਆਕਾਰ
0: ਨਾਮ ਕੇ ਧਾਰੇ ਪੁਰੀਆ ਸਭ ਭਵਨ
1: ਨਾਮ ਕੇ ਸੰਗ ਉਤਰੇ ਸੁਨ ਸਰਵਨ
0: ਹਰ ਕਿਰਪਾ ਜਿਸ ਆਪਣੇ ਨਾਮ ਲਾਏ
1: ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ
0: ਰੂਪ ਸਤ ਜਾ ਕਾ ਸਤ ਸਥਾਨ
1: ਪੁਰਖ ਸਤ ਕੇਵਲ ਪ੍ਰਧਾਨ
0: ਸਤਿਗੁਰ ਸਤ ਸਜਾ ਕੀ ਬਾਣੀ
1: ਸਤ ਪੁਰਖ ਸਭ ਮਾਏ ਸਮਾਨੀ
0: ਸਤ ਕਰਮ ਜਾ ਕੀ ਰਚਨਾ ਸਤ
1: ਬੋਲ ਸਤ ਸਤ ਤਰਪਤ
0: ਸਤ ਕਰਨੀ ਨਿਰਮਲ ਨਿਰਮਲੀ
1: ਜਿਸੇ ਬਜਾਏ ਤਿਸੇ ਸਭ ਭਰੀ
0: ਸਤ ਨਾਮ ਪ੍ਰਭ ਕਾ ਸੁਖਦਾਈ
1: ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸ਼
1: ਸਤ ਜਨ ਜਾ ਕੇ ਹਿਰਦੇ ਪਰਵੇਸ਼
0: ਸਤ ਨਿਰਤ ਬੂਜੇ ਜੇ ਕੋਏ
1: ਨਾਮ ਜਪਤਾ ਕੀ ਗਤ ਹੋਏ
0: ਆਪ ਸਤ ਕੀਆ ਸਭ ਸਤ
1: ਆਪੇ ਜਾਣੇ ਆਪਣੀ ਮਿਥ ਗਤ
0: ਜਿਸ ਕੀ

0: ਅਸ਼ਟਪਦੀ
1: ਚਰਨ ਸਤ ਸਤ ਪਰਸਨ ਹਾਰ
0: ਪੂਜਾ ਸਤ ਸਤ ਸੇਵਧਾਰ
1: ਦਰਸ਼ਨ ਸਤ ਸਤ ਪੇਖਣ ਹਾਰ
0: ਨਾਮ ਸਤ ਸਤ ਧਿਆਵਨ ਹਾਰ
1: ਆਪ ਸਤ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭ ਭਗਤਾ
0: ਸਰਤ ਸਤ ਸਤ ਜਸ ਸੁਤਾ
1: ਪੂਜਨ ਹਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੇ ਜਿਨ ਮਾਨਿਆ
0: ਕਰਨ ਕਰਾਵਣ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ
0: ਤਤ ਗਿਆਨ ਕਿਸ ਮਨ ਪ੍ਰਗਟਾਇਆ

0: ਅਸ਼ਟਪਦੀ
1: ਸਤਿਗੁਰ ਸਿੱਖੀ ਕਰੇ ਪ੍ਰਤਪਾਲ
0: ਸੇਵਕ ਗੁਰ ਸਦਾ ਦਿਆਲ
1: ਗੁਰ ਦੁਰਮਤ ਮਲ ਹਿਰੇ
0: ਗੁਰ ਬਚਨੀ ਹਰ ਨਾਮ ਉਚਰੇ
1: ਸਤਿਗੁਰ ਸਿੱਖੇ ਬੰਧਨ ਕੱਟ
0: ਗੁਰ ਕਾ ਸਿੱਖ ਵਿਕਾਰ ਤੇ ਹਟੇ
1: ਸਤਿਗੁਰ ਸਿੱਖੋ ਨਾਮ ਧਨ ਦੇ
0: ਗੁਰ ਕਾ

0: ਨਹੀਂ ਕਛ ਭਰਮ
1: ਸਿਆਣ ਫਲਿਆ ਨਾ ਜਾਈਐ
0: ਨਾਨਕ ਐਸਾ ਗੁਰਬਣ ਪਾਕੀ ਪਾਈਐ
1: ਸਭ ਦਰਸ਼ਨ ਪੇਖਤ ਪੁਨੀਤ
0: ਪਰਸ਼ਦ ਚਰੰਗਤ ਨਿਰਮਲ ਰੀਤ
1: ਸੰਗਰਾਮ ਗੁਣ ਰਵੈ
0: ਪਾਰ ਬ੍ਰਹਮ ਕੀ ਦਰਗਹਿ ਗਵੈ
1: ਸੁਨ ਕਰ ਬਚਨ ਕਰਨਿਆ ਗਾਨੇ
0: ਮਨ ਸੰਤੋਖ ਕਾ ਤਮ ਪਤਿਆਨੇ
1: ਪੂਰਾ ਗੁਰ ਅਖ ਜਾ ਕਾ ਮੰਤਰ
0: ਅਮ੍ਰਿਤ ਦੇਸ ਪੇਖੇ ਹੋਏ ਸੰਤ
1: ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਪਾਵੇ ਤਿਸ ਲਏ ਮਿਲਾਏ
1: ਵਾਹੇ ਕੁਸਤ ਅਨੇਕ
0: ਸਤ ਪੁਰਖ ਪੂਰਨ ਬਵੇਕ
1: ਬੋਲ ਨ ਪਹੁੰਚਤ ਪ੍ਰਾਨੀ
0: ਅਗਮੈ ਗੋਚਰ ਪ੍ਰਭ ਨਿਰਵਾਨੀ
1: ਮੇਰਾ ਹਾਰ ਨਿਰਵੈਰ ਸੁਖਦਾਈ
0: ਕਾਂਕੀ ਕੀਮਤ ਕਿਨੇ ਨਾ ਪਾਏ
1: ਮਨ ਭਗਤ ਬੰਦਨ ਨਿਤ ਕਰੈ
0: ਚਰਨ ਕਮਲ ਹਿਰਦੈ ਸਿਮਰੈ
1: ਸਤ ਬਲਿਹਾਰੀ ਸਤਿਗੁਰੇ ਆਪਣੇ
0: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ
1: ਇਹੋ ਹਰ ਰਸ ਪਾਵੇ ਜਨ

ਸਾਧ ਸੰਗ ਜਪ ਨਾਮ ਮੁਰਾਰੀ ਜਿਤ ਪਾਈ ਚੁੱਕੇ।

0: ਜਿਸ ਧਨ ਕੋ ਚਾਰ ਕੁੰਟੜ
1: ਧਾਵੈ ਸੋ ਤਨ ਹਰ ਸੇਵਾ ਤੇ ਪਾਵੈ
0: ਜਿਸ ਸੁਖ ਕੋ ਨਿਤ ਬਾਛੈ ਮੀਤ
1: ਸੋ ਸੁਖ ਸਾਧੂ ਸੰਗ ਪ੍ਰੀਤ
0: ਜਿਸ ਸੋਭਾ ਕੋ ਕਰੇ ਭਲੀ।

0: ਸਾਧ ਸਿਆਣ ਬਸਗਲੀ ਮਨਾ
1: ਸਾਧ ਸੰਗ ਪਾਵੇ ਸੱਚ ਤਨਾ
0: ਪੂੰਜੀ ਸੰਚ ਕਰੋ ਵਿਵਹਾਰ
1: ਨੀਹਾਂ ਸੁਖ ਦਰ ਗਏ ਜੈਕਾਰ
0: ਕਰਮ ਨਿਰੰਤਰ ਏਕੋ ਦੇਖ
1: ਕਾ ਨਾਨਕ ਜਾ ਕੇ ਮਸਤਕ ਲੇਖ
0: ਏਕੋ ਜਪ ਏਕੋ ਸਲਾ

0: ਵਿਦਿਆ ਤਪ ਜੋਗ ਪ੍ਰਵਧਿਆਨ
1: ਗਿਆਨ ਸ਼੍ਰੇਸ਼ਟ ਉੱਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਕਾਸ਼
1: ਸਭ ਕੈ ਮਨ ਸਗਲ ਤੇ ਉਦਾਸ
0: ਚਤੁਰ ਤਤ ਕਾ ਬੇਤਾ।

ਵਾਹਿਗੁਰੂ ਜੀ।

ਜੀਓ ਹਰ ਜੁਗ ਜੁਗ ਭਗਤੀ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖ ਸਦੁਸ਼ਟ ਹਰ ਮਾਰਿਆ ਪ੍ਰਹਿਲਾ ਉਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ

ਲੇਖ ਲੇਖ ਧਰਮ ਵਿਚਾਰੇ ਗਾਵਨ ਤਦਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤਦਨੋ ਇੰਦਰ ਇਦਰ ਆਸਨ ਬੈਠੇ ਦੇਵਤੇ ਆਦਰ ਨਾਲੇ

ਤੇਰੇ ਅੜਸਰ ਤੀਰਥ ਨਾਲੇ ਗਾਵਨ ਤੁਦਨੋ ਜੋਧ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਹੀ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ

ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾ ਪੁਰਖਾ ਕੀਆਂ ਵਡਿਆਈਆਂ। ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ।

ਕਰਿਆ। ਊਡੇ ਊਡਿਆ ਵੇ ਸਹਿ ਕੋ ਸਾਂ ਤਿਸ ਪਾਛੈ ਬਚਰੇ ਸ਼ਰਿਆ। ਤਿੰਨ ਕਵਨ ਖਿਲਾਵੇ ਕਵਨ ਚੁਗਾਵੇ ਮਨ ਮਹਿ ਸਿਮਰਨ ਕਰਿਆ।

ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰ ਸਭ ਧਿਆਵਹਿ ਸਭ ਧਿਆਵਹਿ ਤੁਧਰੀ ਹਰ ਸੱਚੇ ਸਿਰਜਨ ਹਾਰ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰ ਹਰ ਧਿਆਵਹਿ ਸੰਤ।

ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸੰਗ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ।

ਭਗਤ ਸਲਾਹਣ ਤੁਧ ਦੀ ਹਰੇ ਅਨਕ ਅਨੇਕ ਅਨੰਤਾ ਤੇਰੀ ਅਣਕ ਕਰੇ ਹਰ ਪੂਜਾ ਦੀ ਤਪ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਹਿਤ ਜੀ ਕਰ ਕਰਿਆ ਖੜ ਕਰਮ ਕਰੰਤਾ।

ਕਹਿਜੈ ਭਾਦਰਵ ਸੁਦੀ ਅਸ਼ਟਮੀ ਰਹਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਪਖਿਆਨੈ ਤਿਰੇ ਚਰਿਤਰੇ ਮੰਤਰੀ ਭੂਪ ਸੰਵਾਦੇ ਚਾਰ ਸੌ ਪਾਂਚ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੋ ਦੋਹਰਾ।

ਦਿੱਤੇ। ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭਾਇਆ। ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ। ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੁਖਮਨੀ ਸਾਹਿਬ ਦੇ ਜਾਪ, ਸੋਦਾ ਰਹਿਰਾ ਸਾਹਿਬ ਜੀ ਦੇ ਪਾਠ, ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਵਾਓ, ਹੁਣ ਸ਼ਾਮਾਂ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ। ਸਭ ਤੋਂ ਪਹਿਲਾਂ ਆਰਤੀ, ਆਰਤੀ ਦੇ ਕੀਰਤਨ ਉਪਰੰਤ 7 ਵਜੇ ਤੋਂ ਲੈ ਕੇ 7:30 ਵਜੇ ਤੀਕਰ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਵਾਲੇ ਆਪ ਸੰਗਤਾਂ ਨੂੰ ਕਥਾ ਸਰਵਣ ਕਰਾਉਣਗੇ। 7:30 ਤੋਂ 7:15 ਵਜੇ ਤੀਕਰ ਰਾਗੀ ਭਾਈ ਬਲਜੀਤ ਸਿੰਘ ਜੀ ਅਲਵਰ ਵਾਲੇ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣਗੇ। 8:30 ਤੋਂ 9:15 ਵਜੇ ਤੀਕਰ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਆਪ ਸੰਗਤਾਂ ਨੂੰ ਕਥਾ ਸਰਵਣ ਕਰਾਉਣਗੇ। ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਰਤਨੀ ਹਾਜ਼ਰੀ ਪ੍ਰਵਾਨ ਕਰਨੀ ਕੁਲਚੁਕ ਦੀ ਖੇਮਾ ਸਵਾਬ ਹੁਣ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਵਾਲੇ ਕਥਾ ਗੁਰਮਤ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਪ੍ਰਸਾਦ ਆਦਿ ਅਦਵੈਖ ਅਭੇਖ ਮਹਾਂਪ੍ਰਭ ਸਤ ਸਰੂਪ ਸੋ ਜੋਤ ਪ੍ਰਕਾਸ਼ੀ ਪੂਰ ਰਹਿਓ ਸਭ ਹੀ ਘਟ ਕੇ ਪਟ

जुग जुग मीठा विष परे, को जाने जोगी राम।

जुग जुग मीठा विष भरे, को जाने जोगी राम।

हर नाम भगत ना हृदय साचा, से अंत ताही रुनिया।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਵੱਡਿਆਂ ਭੱਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਦੀ ਲੜੀਵਾਰ ਵਿਚਾਰ ਕਰੀਮੋ ਕਰੀਮ ਰਹੀਮੋ ਰਹੀਮ ਫਹੀਮੋ ਫਹੀਮ ਦਾਨਿਸ਼ ਫਜ਼ੀਰ ਮਕੀਨੋ ਮਕਾਂ ਜ਼ਮੀਨੋ ਜਮਾ ਪੀਰਾਨ ਪੀਰ ਦਸਤਗੀਰ ਮੁਰਸ਼ਦ ਉਲ ਆਲਮੀਨ ਆਦਿ ਗੁਰੂ ਸਿੱਖ ਧਰਮ ਦੇ ਬਾਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਮੁਬਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਸਤਿਗੁਰ ਸਾਹਿਬ ਜੀ ਨੇ ਕੁਛ ਐਸੇ ਫੁਰਮਾਨ ਨੇ ਜੋ ਬਹੁਤ ਬੈਰਾਗ ਤੇ ਨਿਮਰਤਾ ਚ ਤੇ ਆਪਣੇ ਆਪ ਨੂੰ ਗੁਨਾਹਗਾਰ ਕਰਕੇ ਉਚਾਰਨ ਕੀਤੇ। ਉਸ ਦੀ ਵਿਚਾਰ ਇਹ ਨਹੀਂ ਹੁੰਦੀ ਵੀ ਉੱਥੇ ਸਤਿਗੁਰ ਸਾਹਿਬ ਜੀ ਗੁਨਾਹਗਾਰ ਨੇ, ਉੱਥੇ ਸਾਨੂੰ ਮਾਤੇ ਜਿਹਨੂੰ ਆਪਾ ਖਤਮ ਇੰਨਾ ਕਰਕੇ ਤੇ ਇੰਨੀ ਨਿਮਰਤਾ ਦੇ ਵਿੱਚ ਵਿਚਾਰ ਕਰਨਾ, ਉਹਦੇ ਅੱਗੇ ਅਰਦਾਸ ਕਰਨਾ। ਕਈ ਵਾਰੀ ਭਾਵਨਾ ਦੇ ਵਿੱਚ ਇਹ ਵਾਪਰਿਆ ਹੈ ਕਿ ਜਿਨ੍ਹਾਂ ਨੂੰ ਬੜੇ ਬੜੇ ਵੇਦ ਕਤੇਬ ਦਾ ਗਿਆਨ ਸੀ ਉਹ ਹੰਕਾਰ ਦੇ ਵਿੱਚ ਇਸ ਦੁਨੀਆਂ 'ਚ ਮਾਰੇ ਗਏ, ਅਤੇ ਐਸਾ ਵੀ ਵਾਪਰਿਆ ਹੈ ਕਿ ਜਿਹਨੂੰ ਕੋਈ ਗਿਆਨ ਹੀ ਨਹੀਂ ਸੀ ਉਹਨੇ ਕੇਵਲ ਆਪਣੀ ਸੁਰਤੀ ਸ਼ਬਦ ਨਾਲ ਜੁੜੀਏ ਉਹਨੂੰ ਸ਼ਾਇਦ ਨਾਮ ਦਾ ਵੀ ਪਤਾ ਨਹੀਂ ਸੀ, ਬਸ ਉਹਨੇ ਗੁਰੂ ਦਾ ਨਾਮ ਸੁਣ ਲਿਆ ਸੀ। ਉਹ ਗੁਰੂ ਦਾ ਨਾਮ ਸੁਣ ਕਰਕੇ ਉਹ ਉੱਠਦਾ ਬੈਠਦਾ, ਉਹਦੀ ਰਾਤ ਜਿਹੜੀ ਹੈ ਨਾ ਇਉਂ ਬੀਤਦੀ ਹੈ ਗੁਰੂ ਗੁਰੂ ਗੁਰੂ ਕਰਦੇ ਆ, ਉਹਨੂੰ ਵਾਹਿਗੁਰੂ ਗੁਰਮੰਤਰ ਦਾ ਵੀ ਪਤਾ ਨਹੀਂ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਕੋਲ ਵਿਚੋਲਗੀ ਕੀਤੀ ਸੀ ਬਹਾਦਰ ਸ਼ਾਹ ਦੀ ਮਦਦ ਕਰਨ ਵਾਸਤੇ। ਸਤਿਗੁਰ ਸਾਹਿਬ ਜੀ ਨੇ ਭਾਈ ਆਨੰਦ ਸਲਾਹ ਸਾਹਿਬ ਦੇ ਕਹਿਣ ਕਰਕੇ ਆਖਿਆ ਸੀ ਠੀਕ ਹੈ ਅਸੀਂ ਬਹਾਦਰ ਸ਼ਾਹ ਦੀ ਮਦਦ ਕਰਾਂਗੇ। ਕੋਈ ਸੱਜਣ ਸਤਿਗੁਰੂ ਸਾਹਿਬ ਜੀ ਨੂੰ ਦੁਨੀਆਂ ਦੀ ਅੱਖਾਂ ਤੋਂ ਵੇਖਦੇ ਆ ਤੇ ਉਹਨਾਂ ਦਾ ਜੋ ਰਿਜ਼ਲਟ ਵੇਖਣਾ ਹੈ ਉਹ ਸੱਚ ਨਹੀਂ ਹੁੰਦਾ, ਉਹ ਸਹੀ ਨਹੀਂ ਹੁੰਦਾ। ਕੋਈ ਸੱਜਣ ਨੇ ਉਹ ਸਤਿਗੁਰੂ ਸਾਹਿਬ ਜੀ ਨੂੰ ਧਰਮ ਦੇ ਨੁਕਤੇ ਤੋਂ ਵੇਖਦੇ ਆ, ਉਹਨਾਂ ਦੀ ਮੰਜ਼ਲ ਸਹੀ ਹੁੰਦੀ ਹੈ, ਉਹਨਾਂ ਨੂੰ ਕੁਛ ਪ੍ਰਾਪਤੀ ਜਾਂਦੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਵੇਖਣ ਵਾਲੇ ਤਿੰਨ ਤਰ੍ਹਾਂ ਦੇ ਲੋਕ ਨੇ। ਇੱਕ ਉਹ ਨੇ ਕਿ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਰਾਜਸੀ ਤੌਰ ਤੇ ਵੇਖਦੇ ਆ, ਇੱਕ ਦੁਨਿਆਵੀ ਬਿਰਤੀ ਨਾਲ ਵੇਖਦੇ, ਇੱਕ ਉਹ ਨੇ ਧਰਮ ਦੀ ਬਿਰਤੀ ਨਾਲ ਵੇਖਦੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕੋਲ ਉਸ ਵੇਲੇ ਕੋਈ ਬਹੁਤੀਆਂ ਵੱਡੀਆਂ ਫੌਜਾਂ ਨਹੀਂ ਸੀ ਹੈਗੀਆਂ, ਪਰ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੂੰ ਰੂਹਾਨੀਅਤ ਜਾਣ ਕੇ ਨੰਦ ਲਾਲ ਨੂੰ ਆਖਿਆ ਸੀਗਾ। ਇਹ ਪਤਾ ਸੀ ਕਿ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਸਿੰਘ ਨਾਂ ਵੀ ਭੇਜੇ ਬਚਨ ਹੀ ਕਰ ਦਿੱਤੇ ਤੇ ਰਾਜ ਮੇਰੇ ਕੋਲ ਹੋਵੇਗਾ। ਸਤਿਗੁਰੂ ਸਾਹਿਬ ਜੀ ਨੇ ਉਸ ਦੀ ਮਦਦ ਕੀਤੀ ਸੀ ਜਾਜੋ ਦੇ ਮੈਦਾਨ ਦੇ ਵਿੱਚ, ਤੇ ਜੋ ਤੀਰ ਮਾਰਿਆ ਸੀ ਉਸਨੂੰ ਸੋਨਾ ਲੱਗਾ ਹੋਇਆ ਸੀ ਸਵਾ ਤੋਲਾ, ਉੱਥੋਂ ਪਛਾਣ ਹੋ ਗਈ ਸੀ ਕਿ ਇਹ ਤੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ। ਤੇ ਸਤਿਗੁਰੂ ਸਾਹਿਬ ਜੀ ਨੂੰ ਦਿੱਲੀ ਸੱਦਿਆ ਗਿਆ, ਬਹਾਦਰ ਸ਼ਾਹ ਵੱਲੋਂ ਸੱਦਾ ਪੱਤਰ ਦਿੱਤਾ ਹੈ।
ਹੁਣ ਦਿੱਲੀ ਆਉਣ ਦਾ ਕਾਰਨ ਹੋਰ ਵੀ ਸੀ ਕਿ ਜੋ ਸਤਿਗੁਰੂ ਸਾਹਿਬ ਜੀ ਨੇ ਅੱਜ ਸਾਨੂੰ ਸਿਖਾਇਆ ਕਿ ਬੇਨਤੀ ਇਵੇਂ ਕਰਨੀ ਹੈ। ਸੱਚ ਕਹੈ ਨਾਨਕ, ਵੀ ਸੱਚੇ ਸ਼ਬਦ ਸੱਚੇ ਮੇਲ ਚਿੜੀ ਵਿਛੁਣਿਆ। ਬਹੁਤ ਚਿਰ ਹੋ ਗਿਆ ਵਿਛੋੜਾ ਪੇ, ਪਹਿਲਾਂ ਤੇ ਬਹੁਤ ਦੁਨੀਆਂ ਇਹ ਮਹਿਸੂਸ ਹੀ ਨਹੀਂ ਕਰਦੀ ਕਿ ਅਸੀਂ ਵਿਛੜੇ ਹੋਏ ਹਾਂ। ਇੱਕ ਤਾਂ ਜਿਹਨੇ ਇਹ ਮਹਿਸੂਸ ਕਰ ਲਿਆ ਕਿ ਮੈਂ ਬਹੁਤ ਚਿਰ ਦਾ ਵਿਛੜਿਆ ਹੋਇਆ, ਉਹਨੇ ਫਿਰ ਬੇਨਤੀ ਕੀਤੀ ਵੀ ਸਤਿਗੁਰੂ ਜੀ ਕਿਰਪਾ ਕਰੋ ਮੈਨੂੰ ਮਿਲਾ ਲਓ। ਹੁਣ ਉਹਦਾ ਗੁਰੂ ਨਾਲ ਮਿਲਾਪ ਨਹੀਂ ਹੈਗਾ, ਉਹਦੇ ਕੋਲ ਗੁਰਮੰਤਰ ਵੀ ਨਹੀਂ ਹੈਗਾ, ਉਹਨੇ ਕਿਸੇ ਦੇ ਕੋਲੋਂ ਗੁਰੂ ਕੀ ਸੋਭਾ ਸੁਣੀ। ਮੋਚੀ ਤੂੰ ਮੋਤੀ ਬਣ ਗਿਆ। ਹੁਣ ਮੋਚੀ ਨੇ ਇਹ ਸੁਣਿਆ ਸੀ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਭਗਤ ਰਵਿਦਾਸ ਜੀ ਦੀ ਝੌਂਪੜੀ ਚ ਗਏ ਆ। ਧੰਨ ਗੁਰੂ ਨਾਨਕ ਸਾਹਿਬ ਦਾ ਦੋ ਭਗਤਾਂ ਨਾਲ ਮਿਲਾਪ ਹੋਇਆ, ਭਗਤ ਕਬੀਰ ਜੀ ਤੇ ਭਗਤ ਰਵਿਦਾਸ ਜੀ ਨਾਲ, ਦੋਵਾਂ ਦੇ ਕੋਲ ਗਏ ਨੇ ਸਤਿਗੁਰ ਸਾਹਿਬ ਜੀ। ਹੁਣ ਮੋਚੀ ਦਾ ਕੰਮ ਜੁੱਤੀਆਂ ਗੰਢਣਾ, ਉਹਦੇ ਨੇੜੇ ਕੋਈ ਆਉਂਦਾ ਨੀ, ਕੰਮ ਉਹਦਾ ਵੀ ਚਮਾਰਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਿੱਲੀ ਚ ਕਹਿਣੇ ਕਿ ਸਿੱਖੋ ਵੀ ਦਿੱਲੀ ਦੀ ਸੈਰ ਕਰਨੀ, ਬਹਾਦਰ ਸ਼ਾਹ ਦੇ ਅਹਿਲਕਾਰਾਂ ਨੂੰ ਵੀ ਆਖਿਆ। ਹੁਣ ਬਹਾਦਰ ਸ਼ਾਹ ਦੇ ਅਹਿਲਕਾਰ ਜਿਹੜੇ ਸੀ ਨਾ, ਉਹਨਾਂ ਨੂੰ ਸ਼ੰਕਾ ਸੀ ਵੀ ਬਾਦਸ਼ਾਹ ਇਹਨਾਂ ਸਤਿਕਾਰ ਕਰਦਾ ਕੋਈ ਕੁਛ ਕਹਿ ਨਾ ਦੇਵੇ, ਕਿਉਂਕਿ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਮੌਲਵੀ ਨੇ ਕਹਿਤਾ ਸੀ, ਕਾਜੀ ਨੇ ਕਹਿਤਾ ਸੀ ਕਰਾਮਾਤ ਦਿਖਾਓ। ਸਾਹਿਬ ਜੀ ਕਹਿੰਦੇ ਕਿ ਬਹਾਦਰ ਸ਼ਾਹ ਕਰਾਮਾਤ ਹੀ ਹੈ। ਕਹਿਣ ਲੱਗੇ ਨਹੀਂ ਹੋਰ ਕਰਾਮਾ ਦਿਖਾਓ। ਮਹਾਰਾਜ ਸਾਹਿਬ ਨੇ ਇੱਕ ਮੋਹਰ ਕੱਢੀ, ਕਹਿੰਦੇ ਇਹ ਵੀ ਕਰਾਮਾ ਤੇ। ਕਹਿੰਦੇ ਨਹੀਂ ਹੋਰ ਦਿਖਾਓ, ਤੇ ਸਤਿਗੁਰ ਸਾਹਿਬ ਜੀ ਨੇ ਮਿਆਨ ਤੋਂ ਬਾਹਰ ਕਿਰਪਾਨ ਕੱਢਤੀ, ਕਹਿੰਦੇ ਫਿਰ ਇਹ ਵੀ ਕਰਾਮਾ ਤੇ ਵੇਖਣੀ ਹੈ, ਜੋ ਨਾਲ ਹੀ ਚੁੱਪ ਕਰ ਗਿਆ। ਇਸ ਕਰਕੇ ਜਮਨਾ ਦੇ ਕੰਢਿਆਂ ਨੂੰ ਲੈ ਕੇ ਚਲੇ ਗਏ, ਪਰ ਸਤਿਗੁਰ ਸਾਹਿਬ ਜੀ ਨੂੰ ਤਾਂ ਜਿਹੜਾ ਆਵਾਜ਼ ਮਾਰ ਰਿਹਾ ਸੀ ਨਾ ਅੰਦਰੋਂ ਦਿਲ ਕਰਕੇ, ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ, ਖਸਮ ਕੀ ਨਦਰ ਦਿਲੇ ਪਸੰਦੇ ਜਿੰਨੀ ਕਰ ਇੱਕ ਧਿਆਇਆ। ਤੇ ਸਤਿਗੁਰ ਸਾਹਿਬ ਜੀ ਉਸ ਮੋਚੀ ਦੇ ਘਰ ਚ ਲੈ ਗਏ। ਹੁਣ ਮੋਚੀ ਦੀ ਕੋ ਹੱਦ ਨਾ ਰਹੀ ਅੰਦਰ ਖੇੜੇ ਦੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਮੇਰੇ ਘਰ ਆਏ ਆ। ਮਹਾਰਾਜ ਮੈਂ ਤਾਂ ਮੋਚੀ ਆ। ਕਹਿਣ ਲੱਗੇ ਨੀ ਮੋਚੀ ਨੀ ਮੋਤੀ ਹੈ, ਇਸੇ ਕਰਕੇ ਉਸ ਦਿੱਲੀ ਦੇ ਦਰਬਾਰ ਦਾ ਨਾਂ ਵੀ ਮੋਤੀ ਬਾਗ ਪੈ ਗਿਆ। ਪਰ ਗਏ ਕਿਉਂ ਕਿ ਸਤਿਗੁਰ ਸਾਹਿਬ ਜੀ ਨੂੰ ਉਹ ਮੋਚੀ ਯਾਦ ਕਰ ਰਿਹਾ ਸੀ ਗੁਰੂ ਗੁਰੂ ਗੁਰੂ ਗੁਰੂ ਕਰਕੇ, ਉਹਨੂੰ ਵਾਹਿਗੁਰੂ ਦਾ ਵੀ ਪਤਾ ਨਹੀਂ ਸੀ। ਉੱਥੋਂ ਹੀ ਸਤਿਗੁਰੂ ਸਾਹਿਬ ਜੀ ਨੇ ਲਾਲ ਕਿਲੇ ਦੇ ਵਿੱਚ ਤੀਰ ਮਾਰਿਆ ਸੀ, ਉਸ ਗੁਰਦੁਆਰਾ ਸਾਹਿਬ ਤੋਂ ਮੋਤੀ ਬਾਗ ਤੋਂ ਘੱਟ ਤੋਂ ਘੱਟ 5 ਕਿਲੋਮੀਟਰ ਦੀ ਵਿੱਥੀ ਹੋਵੇਗੀ। ਜਦੋਂ ਤੀਰ ਪਾਵੇ ਜਾ ਕੇ ਵੱਜਾ ਤੇ ਕਹਿਣ ਲੱਗੇ ਕਰਾਮਾ ਤੇ, ਸਤਿਗੁਰ ਸਾਹਿਬ ਜੀ ਨੇ ਦੂਜਾ ਤੀਰ ਚਿੱਠੀ ਪਰੋਖੇ ਮਾਰਿਆ ਸੀ ਕਰਾਵਾਤ ਨੀ, ਇਹ ਸਾਡੀ ਕਰਤ ਵਿਦਿਆ ਹੈ। ਹੁਣ ਦੂਜਾ ਤੀਰ ਮਾਰਨ ਤੋਂ ਚਿੱਠੀ ਲਿਖਣ ਤੋਂ ਤਕਰੀਬਨ ਹਰ ਇਤਿਹਾਸਕਾਰ ਸਹਿਮਤ ਹੈ, ਇਹ ਗੱਲ ਸਾਬਤ ਹੋਈ ਕਿ ਗੁਰੂ ਅੰਤਰ ਜਾਂਦੇ, ਜਿਹੜਾ ਸ਼ਬਦ ਨਾਲ ਜਪ ਰਿਹਾ ਸੀ ਉਹਨੂੰ ਸਤਿਗੁਰੂ ਸਾਹਿਬ ਜੀ ਨੇ ਮੋਚੀ ਤੋਂ ਮੋਤੀ ਵੀ ਬਣਾ ਦਿੱਤਾ ਤੇ ਅਮਰ ਵੀ ਕਰ ਦਿੱਤਾ। ਸਾਹਿਬ ਜੀ ਕਹਿੰਦੇ ਇਸ ਵਾਸਤੇ ਤੂੰ ਉਸ ਵਾਹਿਗੁਰੂ ਅੱਗੇ ਬੇਨਤੀ ਕਰ ਤੇ ਸ਼ਬਦ ਨਾ ਜੁੜ। ਧੰਨ ਫਿਰ ਕਾ ਇੱਕ ਹੀ ਸੰਗਵਾਸਾ ਵਿੱਚ ਹਉਮੈ ਭੀਤ ਕਰਾਰੀ। ਇਸ ਜੀਓ ਦਾ ਤੇ ਉਸ ਵਾਹਿਗੁਰੂ ਦਾ ਇਕੱਠਿਆਂ ਦਾ ਵਸ ਹੈ, ਪਰ ਵਿੱਚ ਇੱਕ ਹੰਕਾਰ ਦੀ ਹੋਮੇ ਦੀ ਕੰਧ ਬਣੀ ਹੋਈ ਹੈ। ਗੁਰ ਪੂਰੇ ਹੋਮੇ ਤੋਰੀ ਜਦ ਨਾਨਕ ਮਿਲੇ ਬਨਵਾਰੇ। ਗੁਰੂ ਨੇ ਉਹ ਹੋਮੇ ਦੀ ਕੰਧ ਜਿਹੜੀ ਤੋੜਤੀ ਹੈ, ਉਹ ਟੁੱਟੀ ਕਿਵੇਂ ਆ?
ਜਿਹਾ ਸਤਿਗੁਰ ਜਾਣਿਆ ਤਿਹੋ ਜਿਹਾ ਸੁਖ ਹੋਏ, ਇਹੋ ਸਹਿਸਾ ਮੂਲੇ ਨਾਹੀਂ ਭਾਉ ਲਾਏ ਜਨ ਕੋਏ, ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋ। ਕਿ ਜਦੋਂ ਤੂੰ ਸ਼ਬਦ ਨਾਲ ਜੁੜ ਜਾਵੇਂ, ਇਤਿਹਾਸ ਵਿੱਚ ਅਨੇਕਾਂ ਵਾਰਤਾਂ ਪਈਆਂ ਨੇ ਕਿ ਜਿੱਥੇ ਕੋਈ ਸ਼ਬਦ ਨਾਲ ਜੁੜ ਗਿਆ ਸੀ, ਸਤਿਗੁਰ ਸਾਹਿਬ ਜੀ ਨੂੰ ਵਲ ਭੰਨ ਕੇ ਜਾਣਾ ਪਿਆ, ਔਖੇ ਰਸਤੇ ਲੰਘ ਕੇ ਜਾਣਾ ਪਿਆ, ਉਹਦੇ ਕੋਲ ਗਏ ਆ, ਉਹ ਯਾਦ ਕਰ ਰਿਹਾ ਸੀ। ਅਸਲ ਜਦੋਂ ਸ਼ਬਦ ਨੇ ਮਿਲ ਜਾਵੇ ਤੇ ਇੱਕ ਪੰਕਤੀ ਹੋਰ, ਉਹਦਾ ਅਸਲ ਦੇ ਵਿੱਚ ਅਸੀਂ ਕਹਿੰਦੇ ਵਿਚਾਰ ਮਿਲ ਗਏ, ਵਿਚਾਰ ਨਹੀਂ ਮਿਲ ਗਏ, ਅੰਦਰ ਜੋਤ ਮਿਲ ਗਈ ਤੇ ਉਹ ਗੁਰੂ ਨੇ ਮਿਲਾਈ ਇਹ ਸ਼ਬਦ ਨਾਲ। ਧੰਨ ਫਿਰ ਇਹ ਨਾ ਆਖੀਆਂ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧੰਨ ਫਿਰ ਕਹੀਏ ਸੋਈ। ਇਹ ਨਹੀਂ ਕਿ ਵਿਚਾਰ ਮਿਲ ਗਏ ਆ, ਨਹੀਂ, ਜਿਹੜੇ ਤੇਰੇ ਅੰਦਰ ਜੋਤ ਜਗ ਜਾਵੇ ਫਿਰ ਤੇਰੇ ਨਾਲ ਉਸ ਵਾਹਿਗੁਰੂ ਅਕਾਲ ਪੁਰਖ ਪਤੀ ਦਾ ਮਲਾਪ ਹੁੰਦਾ ਹੈ। ਸਾਹਿਬ ਜੀ ਕਹਿੰਦੇ ਇਸ ਵਾਸਤੇ ਫਰਮਾਉਂਦੇ ਕਿ ਉਹਦੇ ਅੱਗੇ ਬੇਨਤੀ ਕਰ ਕਿ ਸਤਿਗੁਰ ਜੀ ਮੈਂ ਤੁਹਾਡੇ ਨੂੰ ਬੜੇ ਚਿਰ ਦਾ ਵਿਛੜਿਆ ਹੋਇਆ, ਹੁਣ ਕਿਰਪਾ ਕਰੋ, ਸੱਚ ਕਹੇ ਨਾਨਕ ਸ਼ਬਦ ਸਾਚੇ ਮੇਲ ਕਿਰੀ ਵਿਛੁਨਿਆ। ਪਤਾ ਨਹੀਂ ਕਿੰਨੇ ਜਨਮ ਹੋ ਗਿਆ, ਕਿੰਨੇ ਯੁੱਗ ਹੋ ਗਏ ਆ ਮੈਂ ਤੁਹਾਡੇ ਨਾਲੋਂ ਵਿਛੜਿਆ ਹੋਇਆ। ਸਤਿਗੁਰ ਜੀ ਤੁਹਾਡੇ ਤੋਂ ਵਿਛੜਿਆ, ਨਦੀਆਂ ਵਾ ਵਿਛੁਨਿਆ, ਮੇਲਾ ਸੰਜੋਗੀ ਰਾਮ। ਸਾਰੀ ਦੁਨੀਆ ਪਾਣੀ ਸਮੁੰਦਰ ਦਾ ਪੀਂਦੀ ਏ, ਪਰ ਡਾਇਰੈਕਟ ਸਮੁੰਦਰ ਦਾ ਪਾਣੀ ਕੋਈ ਨਹੀਂ ਪੀ ਸਕਦਾ। ਭਾਈ ਗੁਰਦਾਸ ਜੀ ਨੇ ਲਿਖਿਆ ਕਿ ਸਮੁੰਦਰ ਚ ਕਈ ਥਾਵਾਂ ਤੇ ਅੱਗ ਲੱਗੀ ਹੋਈ ਏ। ਅੱਜ ਤਾਂ ਕਈ ਥਾਵਾਂ ਦੇ ਉੱਤੇ ਇਹੋ ਜਿਹੇ ਯਤਨ ਹੋ ਗਏ ਕਿ ਸਾਇੰਸ ਨੇ ਦੇਖੇ ਵੀ, ਗੁਰੂ ਨਾਨਕ ਸਾਹਿਬ ਵੀ ਗਏ, ਜਦੋਂ ਰਸ਼ੀਆ ਚ ਗਏ ਆ ਇੱਕ ਥਾਂ ਸਮੁੰਦਰ ਚ ਆਤਸ਼ਗਾਹ ਕੋਲੇ ਗਏ ਆ, ਕਿਉਂਕਿ ਲੋਕ ਉੱਥੇ ਸਮੁੰਦਰ ਚ ਅੱਗ ਬਲਦੇ ਸੀ, ਲੋਕੀ ਮੱਥੇ ਟੇਕਣ ਤੇ ਲੱਗੇ ਹੋਏ ਸੀ। ਸਤਿਗੁਰ ਸਾਹਿਬ ਜੀ ਦੱਸਣ ਗਏ ਸੀ ਕਿ ਇਹ ਉਸ ਕਾਦਰ ਦਾ ਕ੍ਰਿਸ਼ਮਾ ਹੈ, ਇਹ ਪੂਜਣ ਯੋਗ ਨਹੀਂ ਹੈ। ਹੁਣ ਜਿੱਥੇ ਜਿੱਥੇ ਅੱਗ ਲੱਗੀ ਏ, ਨਾ ਤਾਂ ਅੱਗ ਬੁੱਝਦੀ ਏ ਨਾ ਪਾਣੀ ਮੁੱਕਦਾ ਹੈ, ਪਰ ਅੱਗ ਤੇ ਪਾਣੀ ਦੀ ਪ੍ਰਕਿਰਿਆ ਹੋਣ ਤੋਂ ਹਾਂ ਜੀ, ਤੂੰ ਉਹਦਾ ਪਾਣੀ ਅੱਗ ਦੇ ਕੋਲ ਉਹ ਭਾਫ ਬਣ ਕੇ ਉੱਪਰ ਨੂੰ ਉੱਡ ਰਿਹਾ। ਹੁਣ ਭਾਫ ਹੈ ਤੇ ਪਾਣੀ ਤੂੰ ਹੀ, ਜਦੋਂ ਉਹ ਭਾਫ ਉੱਪਰ ਗਈ, ਉੱਪਰ ਟੈਂਪਰੇਚਰ ਡਾਊਨ ਸੀ, ਉਹ ਬਰਫ਼ ਬਣ ਗਈ, ਮੌਸਮ ਬਦਲਿਆ, ਉਹਦੇ ਤੇ ਸੂਰਜ ਦੀ ਕਿਰਨ ਪਈ, ਉਹਨੂੰ ਪਾਣੀ ਦਾ ਰੂਪ ਦੇ ਦਿੱਤਾ, ਫਿਰ ਉਹ ਥੱਲੇ ਨੂੰ ਆਉਣ ਲੱਗ ਪਈ। ਜਿਹੜਾ ਆਪਣੇ ਵਹਿਣ ਦੇ ਨਾਲੋਂ ਵਿਛੜ ਜਾਵੇ, ਪਾਣੀ ਕਿਸੇ ਟੋਏ ਚ ਪੈ ਗਿਆ, ਉਹ ਸੁੱਕ ਜਾਏਗਾ, ਉਹਦਾ ਮਲਾਪ ਨਹੀਂ ਹੋਏ, ਉਹ ਖਤਮ ਹੋ ਜਾਏਗਾ, ਉਹ ਸਮੁੰਦਰ ਦਾ ਰੂਪ ਨਹੀਂ ਹੋਊਗਾ। ਜਿਹੜਾ ਆਪਣੇ ਵਹਿਣ ਚ ਲੱਗਿਆ ਜਾਏ, ਉਸ ਵਾਹ ਨਦੀ ਬਣ ਜਾਂਦੀ ਹੈ, ਦਰਿਆ ਬਣ ਜਾਂਦਾ ਹੈ, ਤੇ ਦਰਿਆ ਜਿਹੜਾ ਹੈ ਉਹ ਮੁੜ ਕੇ ਜਾ ਕੇ ਸਮੁੰਦਰ ਚ ਪੈ ਜਾਂਦਾ, ਜੋ ਸਮੁੰਦਰ ਚ ਪੈ ਜਾਂਦਾ ਜਦੋਂ, ਫਿਰ ਉਹਦੀ ਪਛਾਣ ਕੋਈ ਨਹੀਂ ਕਰ ਸਕਦਾ ਵੀ ਇਹ ਜਮਣਾ ਹੈ, ਗੰਗਾ ਹੈ, ਇਹ ਕਿਹੜਾ ਹੈ, ਉਹਨੂੰ ਸਮੁੰਦਰ ਹੀ ਕਿਹਾ ਜਾਂਦਾ। ਸਾਹਿਬ ਜੀ ਨੇ ਉਹ ਉਦਾਹਰਣ ਦਿੱਤੀ ਹੈ ਸਾਨੂੰ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਹੁਣ ਇਹਦੇ ਸੂਰਜ ਵਾਹਿਗੁਰੂ ਅਕਾਲ ਪੁਰਖ ਹੈ, ਅਸੀਂ ਉਹਦੇ ਤੋਂ ਪੈਦਾ ਹੋਏ ਪਰ ਅਸੀਂ ਵਿਛੜੇ ਹੋਏ, ਤੇ ਸਾਡੀ ਜ਼ਿੰਦਗੀ ਦੇ ਵਿੱਚ ਕਿਰਨ ਕਿਹੜੀ ਆਉਣੀ ਚਾਹੀਦੀ ਹੈ, ਸੂਰਜ ਦੀ ਕਿਰਨ ਕੀ ਹੈ? ਸਹਿਜ ਭਾਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ, ਜਿਹੜੀ ਸਤਿਗੁਰ ਸਾਹਿਬ ਜੀ ਨੇ ਇਲਾਹੀ ਬਾਣੀ ਬਖਸ਼ੀ ਹੈ, ਇਹ ਉਹਦੀ ਕਿਰਨ ਹੈ। ਜੇ ਤੇਰੀ ਜ਼ਿੰਦਗੀ ਚ ਇਹ ਆਈ ਤੇ ਇਸ ਕਿਰਨ ਦੇ ਸਦਕਾ ਤੂੰ ਤੁਰਿਆ ਜਾਏਗਾ, ਜੇ ਕਿ ਤੇਰੇ ਕੋਲ ਇਹ ਟੁੱਟ ਗਈ ਤੇ ਉਸ ਜਿਹੜਾ ਪਾਣੀ ਆਪਣੇ ਵਹਿ ਅਣਖੜੇ ਕੋਲ ਸੁੱਕ ਜਾਏਗਾ, ਤੂੰ ਆਪਣੀ ਜ਼ਿੰਦਗੀ ਦੀ ਮੰਜ਼ਿਲ ਜਿਹੜੀ ਉਹ ਪਾ ਨਹੀਂ ਸਕੇਗਾ। ਸਾਹਿਬ ਜੀ ਕਹਿੰਦੇ ਇਸੇ ਤਰੀਕੇ ਦੇ ਨਾਲ
ਨਦੀਆਂ ਵਾ ਵਛੁਨਿਆ ਮੇਲਾ ਸੰਜੋਗੀ ਰਾਮ ਜੁਗ ਜੁਗ ਮੀਠਾ ਵਿਸ ਭਰੇ ਕੋ ਜਾਣੈ ਜੋਗੀ ਰਾਮ। ਯੁੱਗ ਦਾ ਅਰਥ ਸਮਾਂ ਸਮੇਂ ਸਮੇਂ ਤੇ, ਦੂਜਾ ਯੁੱਗ ਦਾ ਅਰਥ ਹੈ ਦੋ, ਜਿਵੇਂ ਭਾਈ ਸੰਤੋਖ ਸਿੰਘ ਜੀ ਨੇ ਵੰਦਨਾ ਕੀਤੀ ਹੈ ਜੁਗਲ ਚਰਨ ਮਾਂ ਵੰਦਨਾ, ਵੀ ਤੁਹਾਡੇ ਦੋਹਾਂ ਚਰਨਾਂ ਤੇ ਮੈਂ ਨਮਸਕਾਰ ਕਰ। ਯੁੱਗ ਦਾ ਅਰਥ ਦੋ ਵੀ ਹੈ। ਸਨਾਤਨ ਹਿੰਦੂ ਮਤ ਨੇ ਯੁੱਗ ਮੰਨਿਆ ਚਾਰ, ਇੱਕ ਪੱਖ ਵੀ ਯੁੱਗ ਤੇ ਯੁੱਗ ਜੋਤ ਜਦੋਂ ਚਾਰ ਚਾਰਾਂ ਯੁੱਗਾਂ ਦੇ ਵਿੱਚ, ਦੂਜਾ ਯੁੱਗ ਯੁੱਗ ਸਮੇਂ ਸਮੇਂ ਤੇ ਮੀਠਾ ਵਿਸ ਭਰੇ, ਵਿਸ ਜ਼ਹਿਰ, ਦੁਨਿਆਵੀ ਵਿਰਤੀ ਵਾਲਾ ਬੰਦਾ ਜਿਹੜਾ ਹੈ ਉਹ ਇਹ ਸਮਝਦਾ ਹੀ ਨਹੀਂ ਵੀ ਮੈਂ ਜ਼ਹਿਰ ਦੇ ਵਿੱਚ ਫਸਿਆ ਹੋਇਆ ਵਾਂ, ਮੈਂ ਜ਼ਹਿਰ ਖਾ ਰਿਹਾ ਵਾਂ। ਉਹ ਖੁਸ਼ ਹੋ ਰਿਹਾ ਹੈ ਇਸ ਦੁਨੀਆਂ ਦੇ ਰਸਾਂ ਦੇ, ਰਸ ਕਸ ਖਾਏ ਪਿੰਡ ਕਮਾਏ ਭੇਸ ਕਰੇ ਗੁਰ ਸ਼ਬਦ ਨਾ ਕਮਾਏ ਵਿਸ਼ਟਾ ਮਾਹੇ ਸਮਾਹਾ ਹੈ। ਹੁਣ ਜਿਹਨੇ ਦੁਨੀਆਂ ਦੇ ਰਸ ਕਸ ਖਾਧੇ ਆ ਉਹਨੇ ਗੁਰੂ ਸ਼ਬਦ ਨੂੰ ਧਾਰਨ ਨਹੀਂ ਕੀਤਾ, ਗੁਰੂ ਸ਼ਬਦ ਦੀ ਕਮਾਈ ਨਹੀਂ ਕੀਤੀ। ਸਾਹਿਬ ਜੀ ਕਹਿੰਦੇ ਇਸ ਜੀਵਨ ਤੋਂ ਬਾਅਦ ਇਉਂ ਸਮਝ ਜਿੱਤਣ ਇਹੋ ਜਿਹੀਆਂ ਜੂਨਾਂ ਹੈ ਕਿ ਵਿਸ਼ਟਾ ਅੰਦਰ ਪੈਂਦਾ। ਸਾਂਝੀ ਬਹੁਤਾਤ ਦੁਨੀਆਂ ਜਿਹੜੀ ਹੈ, ਤਾਂ ਹੀ ਆਖਿਆ ਸਾਹਿਬ ਜੀ ਨੇ ਹੈਨ ਵਿਰਲੇ ਨਾਹੀਂ ਘਣੇ ਫੈਲ ਫਕੜ ਸੰਸਾਰ ਜੁਗ ਜੁਗ ਮੀਠਾ ਵਿਸ ਭਰੇ। ਸਮੇਂ ਸਮੇਂ ਤੇ ਸਾਰੇ ਇਸ ਜ਼ਹਿਰ ਦੇ ਨਾਲ ਲੱਗੇ ਹੋਏ ਆ। ਕੋ ਜਾਣੈ ਜੋਗੀ ਰਾਮ, ਕੋ ਤੂੰ ਭਾਵ ਵਿਰਲੇ, ਸਤਿਗੁਰ ਇਹ ਸੰਸਾਰ ਵਿੱਚ ਵਿਰਲੇ ਜੋਗੀ ਤੂੰ ਭਾਵ ਜਿਹਨੇ ਮਲਾਪ ਕੀਤਾ ਰਾਮ ਤੂੰ, ਰਮੇ ਹੋਏ ਰਾਮ ਤੂੰ, ਕਿ ਵਾਹਿਗੁਰੂ ਤੈਨੂੰ ਮਿਲਣ ਵਾਲੇ ਜਿਹੜੇ ਮਿਲਣੇ ਨੇ ਉਹ ਕੋਈ ਵਿਰਲੇ ਆ, ਤੇ ਜਿਨ੍ਹਾਂ ਨੇ ਤੈਨੂੰ ਜਾਣਿਆ ਕੋਈ ਸਹਿਜ ਜਾਣ ਹਰ ਪਛਾਣ ਹੈ ਸਤ ਗੁਰ ਜਿਨ ਚੇਤੇ ਆ। ਸਹਿਜ ਅਵਸਥਾ ਨੂੰ ਜਾਣਨ ਵਾਲੇ ਉਹ ਕੋਈ ਵਿਰਲੇ ਆ, ਜਿਨ੍ਹਾਂ ਨੇ ਸਹਿਜ ਅਵਸਥਾ ਨੂੰ ਮਾਣਿਆ ਹੈ ਤੈਨੂੰ ਜਾਣਿਆ ਹੈ ਉਹਨਾਂ ਨੇ ਤੈਨੂੰ ਇਸ ਸੰਸਾਰ ਦੇ ਵਿੱਚੋਂ ਪਛਾਣ ਲਿਆ ਹੈ, ਉਹਨਾਂ ਦੇ ਜ਼ਿੰਦਗੀ ਦਾ ਕਾਰਜ ਪੂਰਾ ਹੋ ਗਿਆ ਹੈ। ਸਤਿਗੁਰ ਜਿਨ ਚੇਤੇ ਆ, ਜਿਸ ਨੇ ਉਹ ਸਤਿਗੁਰ ਸਾਹਿਬ ਨੂੰ ਆਪਣੇ ਚੇਤੇ ਦੇ ਵਿੱਚ ਚੇਤਨਾ ਕੀਤਾ। ਮੇਲ ਰਿਹੋ ਦਇਆਲ ਢਹਿ ਪੈ ਤੇਰੇ ਦੁਆਰਿਆ, ਰੱਖ ਲਿਹੋ ਦੀਨ ਦਿਆਲ ਭਰਮਤ ਬਹੁ ਹਾਰਿਆ। ਜਿਹਨੇ ਇਉਂ ਬੇਨਤੀ ਕੀਤੀ ਵੀ ਸਤਿਗੁਰੂ ਮੈਂ ਬਹੁਤ ਥਾਂ ਤੇ ਚਾਰੇ ਪਾਸੇ ਭਟਕ ਗਿਆ, ਮੈਨੂੰ ਕਿਰਪਾ ਕਰਿਓ ਜੇ ਰੱਖ ਲਿਓ, ਇਹਦਾ ਮਤਲਬ ਉਹਦੇ ਚੇਤੇ ਚ ਉਹਨੂੰ ਯਾਦ। ਜਿਹਨੇ ਇਉਂ ਬੇਨਤੀ ਕੀਤੀ ਪ੍ਰਭ ਜੂ ਤੋ ਕੋ ਲਾਜ ਹਮਾਰੀ, ਹੇ ਵਾਹਿਗੁਰੂ ਤੈਨੂੰ ਲਾਜ ਮੇਰੀ ਹੈ, ਮੇਰੀ ਲਾਜ ਰੱਖੀ, ਇਹਦਾ ਮਤਲਬ ਉਹਦੇ ਚੇਤੇ ਵਿੱਚ ਉਹਨੂੰ ਯਾਦ। ਹਰ ਜੂ ਰਾਖ ਲਿਓ ਪਤ ਮੇਰੀ, ਇਹ ਸਤਿਗੁਰੂ ਜੀ ਕਿਰਪਾ ਕਰਿਓ ਮੇਰੀ ਪੱਤ ਜਿਹੜੀ ਉਹ ਰੱਖ ਲਿਓ, ਇਹਦਾ ਮਤਲਬ ਜਿਹੜਾ ਇਉਂ ਬੇਨਤੀ ਕਰਦਾ ਹੈ ਉਹਨੂੰ ਉਹ ਵਾਹਿਗੁਰੂ ਅਕਾਲ ਪੁਰਖ ਯਾਦ ਹੈ। ਜਿਹੜਾ ਇਉਂ ਬੇਨਤੀ ਕਰਦਾ ਹੈ ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ, ਮੈਂ ਗੁਨਾਹਗਾਰ ਹਾਂ ਬੇਮੁਖ ਹਾਂ, ਇਹ ਨਹੀਂ ਕਿ ਉਹ ਬੇਮੁਖ। ਜਿਹਨੇ ਅਰਦਾਸ ਕਰਨ ਲੱਗਿਆ ਆਪਾਂ ਅਰਦਾਸ ਕਰਦੇ ਹਾਂ ਕਿ ਉਸ ਤੋਂ ਪਹਿਲਾਂ ਕਰਤਾਰ ਕੁਰਨਾ ਮੈਂ ਦੀਨ ਬੇਨਤੀ ਕਰੇ, ਨਾਨਕ ਤੁਮਰੀ ਕਿਰਪਾ ਕਰੇ। ਸਤਿਗੁਰੂ ਜੀ ਮੇਰੇ ਚਿੱਤ ਵਿੱਚ ਤੁਸੀਂ ਯਾਦ ਨਹੀਂ, ਇਹਦਾ ਮਤਲਬ ਇਹ ਨਹੀਂ ਕਿ ਯਾਦ ਨਹੀਂ ਆ ਰਹੀ। ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬੈਰਾਈ ਤਾਂ ਸਿਉ ਪ੍ਰੀਤ। ਵਾਹਿਗੁਰੂ ਜੀ ਮੇਰਾ ਚਿੱਤ ਇਹੋ ਜਿਹਾ ਬੁਰਾਈਆਂ ਨਾਲ ਲੱਗਾ ਹੋਇਆ, ਇਹਦਾ ਮਤਲਬ ਚੇਤੇ ਆ ਰਿਹਾ ਹੈ, ਤੇ ਇਹਨਾਂ ਬੁਰਾਈਆਂ ਦੇ ਵਿੱਚ ਯਾਹੋ ਜੁਗਤ ਬੇਹਾਨੇ ਕਈ ਜਨਮ,
ਨਾਨਕ ਰਾਖ ਲਿਓ ਆਪਣ ਕਰ ਕਰਮ। ਸਾਹਿਬ ਜੀ ਕਹਿੰਦੇ ਇਉਂ ਉਸ ਵਾਹਿਗੁਰੂ ਅੱਗੇ ਬੇਨਤੀ ਕਰ, ਉਹਦੇ ਅੱਗੇ ਅਰਦਾਸ ਕਰ, ਜਦੋਂ ਤੂੰ ਉਹਦੇ ਅੱਗੇ ਇਉਂ। ਸਾਹਿਬ ਜੀ ਕਹਿੰਦੇ ਤੈਨੂੰ ਸੱਚ ਫਰਮਾ ਰਿਹਾ, ਸੱਚ ਕਹਿ ਨਾਨਕ ਸ਼ਬਦ ਸਾਚੇ। ਜਿੱਥੇ ਬੇਨਤੀ ਕਰਨੀ ਹੈ ਉੱਥੇ ਤੈਨੂੰ ਉਹ ਸੱਚਾ ਸ਼ਬਦ ਦੇ ਗਏ, ਇਸ ਸੱਚੇ ਸ਼ਬਦ ਦੇ ਰਾਹੀਂ ਇਲਾਹੀ ਬਾਣੀ ਵਿੱਚੋਂ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਬਾਣੀ ਵਿੱਚੋਂ, ਜਿਵੇਂ ਆਪਾਂ ਰੋਜ਼ ਪੜ੍ਹਦੇ ਹਾਂ

0: ਵਾਹਿਗੁਰੂ ਤੂੰ ਹੀ ਮਹਾਕਾਰ ਹੈ, ਕੋਈ ਹੋਰ ਨਹੀਂ ਹੈ ਤੇਰੇ ਤੋਂ ਬਿਨਾਂ, ਔਰ ਨਾ ਉਪਜਾ ਦੂਸਰ, ਵਾਹਿਗੁਰੂ ਤੇਰੇ ਤੋਂ ਬਿਨਾਂ ਦੂਜਾ ਕੋਈ ਨਹੀਂ। ਦੂਜੇ ਸਾਰੇ ਜੱਗ ਭੱਛੇ ਹੋ ਸਮੇਂ ਬਣਾਏ, ਦੂਜੇ ਦੇ ਸਾਰਿਆਂ ਨੂੰ ਕਾਲ ਖਾ ਗਏ। ਜੇ ਪੂਜਾ ਅਸਕੇਤ ਕੀ ਨਥ ਪਰਤ ਕਰੇ ਬਣਾਏ, ਅਸਕੇਤ ਜਿਹੜਾ ਰੱਖਣ ਵਾਲਾ ਜੇ ਉਹਦੀ ਪੂਜਾ ਰੋਜ਼ ਕਰੇ, ਉਹਦੀ ਪੂਜਾ ਕੀ ਹੈ? ਉਹਦੇ ਸ਼ਬਦ ਨਹੀਂ, ਉਹਦਾ ਨਾਮ ਪੂਜਾ ਕੀਤੇ ਨਾਮ ਧਿਆਈਏ। ਜੇ ਪੂਜਾ ਅਸਕੇਤ ਕੀ ਨਥ ਪਰਤ ਕਰੇ ਬਣਾਏ, ਤਿੰਨ ਪਰ ਆਪਣੋ ਹੱਥ ਦੇ ਸ੍ਰੀ ਆਸ ਧੁਜ ਲਹਿ ਬਚਾਏ। ਸਾਹਿਬ ਜੀ ਕਹਿੰਦੇ ਇਸ ਵਾਸਤੇ ਜੇ ਮਿਲਣਾ ਚਾਹੁੰਦਾ ਹੈ ਤੇ ਫਿਰ ਉਹਦੇ ਸ਼ਬਦ ਰਾਹੀਂ ਉਹਦੇ ਅੱਗੇ ਅਰਦਾਸਾਂ ਬੇਨਤੀਆਂ ਕਰ। ਸਤਿਗੁਰੂ ਬੜੇ ਚਿੜਾਂ ਤੋਂ ਵਿਛੜਿਆ ਹੋਇਆ, ਆਪ ਕਿਰਪਾ ਕਰਕੇ ਮੈਨੂੰ ਮਿਲਾ ਲਓ। ਜਿਹਨੇ ਉਹਨੂੰ ਇਉਂ ਬੇਨਤੀਆਂ ਕੀਤੀਆਂ ਉਹਨੂੰ ਸਤਿਗੁਰੂ ਨੇ ਕਿਰਪਾ ਕਰਕੇ ਮਿਲਾ ਲਿਆ। ਉਹਦੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਜੀ, ਗੁਰੂ ਕੀ ਸੰਗਤ, ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ, ਸ੍ਰੀ ਦਮਦਮਾ ਸਾਹਿਬ ਵਾਲੇ ਭਾਈ ਸਾਹਿਬ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਬਲਜੀਤ ਸਿੰਘ ਜੀ ਅਲਵਰ ਵਾਲੇ ਅਤੇ ਉਹਨਾਂ ਰਾਗੀ ਜਥਾ, ਉਹਨਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੀਏ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ, ਜਿਨ੍ਹਾਂ ਸੰਗਤਾਂ ਵੱਲੋਂ ਸਹਿਜ ਪਾਠ ਆਰੰਭ ਕੀਤਾ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿਚ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ। ਸਤਿਕਾਰਯੋਗ ਰਾਗੀ ਭਾਈ ਬਲਜੀਤ ਸਿੰਘ ਜੀ ਅਲਵਰ ਵਾਲੇ ਅਤੇ ਉਹਨਾਂ ਰਾਗੀ ਜਥਾ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਸਵਾਉ ਹੁਣ ਆਪ ਸੰਗਤਾਂ ਨੂੰ ਕਥਾ ਗੁਰਮਤ ਵਿਚਾਰਾਂ ਦੁਆਰਾ ਨਿਹਾਲ ਕਰਨਗੇ, ਜੋ ਸਾਡੇ ਕੋਲ 6 ਦਿਨ ਵਾਸਤੇ ਉਚੇਚੇ ਤੌਰ ਤੇ ਪਹੁੰਚੇ ਸਨ। ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ। ਸੋ ਬੜੇ ਪਿਆਰ ਨਾਲ ਸਰਵਣ ਕਰੀਏ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪ੍ਰਭ ਦਾਤੋ ਦਾਤਾ ਪਰਿਉ ਜਾਚਕ ਇੱਕ ਸ਼ਰਣਾ ਮਿਲੈ ਦਾਨ ਸੰਤਰੇਣ ਜੇਹ ਲਗ ਭਵ ਜਲ ਤਰਨਾ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਓ

ਕੀ ਫਤਿਹ। ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਸਰੂਪ ਬਾਣੀ ਗੁਰੂ ਛਤਰ ਚਵਰ ਤਖਤ ਦੇ ਮਾਲਕ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਸਮੂਹ ਮਾਈ ਭਾਈ ਖਾਲਸਾ ਸਾਧ ਸੰਗਤ ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਕਰਕੇ ਅੱਜ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਇਸ ਭੱਜ ਦੌੜ ਦੇ ਸਮੇਂ ਵਿੱਚੋਂ ਸੁਰਤੀ ਨੂੰ ਬਿਰਤੀ ਨੂੰ ਆਪਣੇ ਚਰਨਾਂ ਵਿੱਚ ਆਉਣ ਵਾਸਤੇ ਪ੍ਰੇਰਿਤ ਕਰਕੇ ਕਥਾ ਕੀਰਤਨ ਦੁਆਰਾ ਸ਼ਬਦ ਨਾਲ ਜੁੜਨ ਵਾਸਤੇ ਸਬੱਬ ਬਣਿਆ ਹੈ। ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਕੀਰਤਨ ਸੋਹਿਲਾ ਜਾਂ ਸੋਹਿਲਾ ਸਾਹਿਬ ਬਾਣੀ ਵਿੱਚ ਪੰਜ ਸ਼ਬਦ ਹਨ। ਤਿੰਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਹਨ, ਇੱਕ ਸ਼ਬਦ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਹੈ ਅਤੇ ਅੱਜ ਦਾ ਸ਼ਬਦ ਸ਼੍ਰੀ ਗੁਰੂ ਅਰਜਨ ਦੇਵ ਬਾਣੀ ਕੇ ਬੋਇਤ ਪਾਤਸ਼ਾਹ ਦਾ ਹੈ। ਇਸ ਸ਼ਬਦ ਵਿੱਚ ਸਤਿਗੁਰੂ ਪਾਤਸ਼ਾਹ ਜੀ ਵੈਸੇ ਗੁਰੂ ਹੁਕਮ ਕਰਦਾ ਪਰ ਇੱਥੇ ਬੇਨਤੀ ਕੀਤੀ ਹੈ। ਬੇਨਤੀ ਤਾਂ ਕੀਤੀ ਹੈ ਵੀ ਜਦੋਂ ਕਿਸੇ ਨੂੰ ਬੜੀ ਕੋਈ ਖਾਸ ਗੱਲ ਦੱਸਣੀ ਹੋਵੇ, ਬੜੀ ਜ਼ਰੂਰੀ ਗੱਲ, ਉਹਦੇ ਵਾਸਤੇ ਜ਼ਰੂਰੀ ਸੁਨੇਹਾ ਜਾਂ ਜਿਹੜੀ ਗੱਲ ਦੱਸੀ ਜਾਣੀ ਹੈ, ਜੇ ਉਹ ਅਗਲਾ ਨਹੀਂ ਸੁਣਦਾ ਅਤੇ ਜੇ ਉਹ ਉਸ ਗੱਲ ਨੂੰ ਤਰਜੀਹ ਨਹੀਂ ਦਿੰਦਾ ਅਤੇ ਜਦੋਂ ਦੱਸਣ ਵਾਲੇ ਨੂੰ ਲੱਗੇ ਕਿ ਇਹਦਾ ਨੁਕਸਾਨ ਹੋ ਜਾਣਾ, ਇਹ ਗਲਤੀ ਕਰ ਲਏਗਾ, ਜੇ ਇਹਨੇ ਇਹ ਗੱਲ ਨਾ ਮੰਨੀ ਤਾਂ ਇਹਦਾ ਬਹੁਤ ਨੁਕਸਾਨ ਹੋ ਜਾਏਗਾ, ਅਤੇ ਉਦੋਂ ਫਿਰ ਬੰਦਾ ਜਿਵੇਂ ਇੱਕ ਅਖੀਰਲੀ ਵਾਰੀ ਕਹਿੰਦਾ ਵੀ ਮੈਂ ਤੇਰੇ ਪੈਰ ਫੜਨਾ, ਤੂੰ ਇਹ ਕੰਮ ਕਰ ਲੈ। ਮੈਂ ਬੇਨਤੀ ਕਰਨਾ ਵੀ ਇਹ ਕੰਮ ਬੜਾ ਜ਼ਰੂਰੀ ਹੈ, ਜਿਹੜਾ ਕੰਮ ਇਸ ਸ਼ਬਦ ਵਿੱਚ ਕਿਹਾ ਹੈ ਵੀ ਇਹ ਬਹੁਤ ਜ਼ਰੂਰੀ ਕੰਮ ਹੈ। ਵੈਸੇ ਸਾਰੀ ਬਾਣੀ ਹੀ ਇਹਦੇ ਉੱਤੇ ਜ਼ੋਰ ਦਿੰਦੀ ਹੈ ਵੀ ਬੰਦੇ ਨੂੰ ਆਪਣੇ ਜ਼ਰੂਰੀ ਕੰਮ ਦਾ ਪਤਾ ਲੱਗ ਜਾਏ, ਕਿਉਂਕਿ ਮਨੁੱਖ ਉਹੀ ਕੰਮ ਕਰਦਾ ਜਿਹੜੇ ਉਹਨੂੰ ਜ਼ਰੂਰੀ ਲੱਗਣ ਅਤੇ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਪਾਸੇ ਪਤਾ ਲੱਗੇ ਵੀ ਇਹਦੀ ਲੋੜ ਹੈ, ਜਿਹਦੀ ਲੋੜ ਨਹੀਂ ਹੈ। ਜਿੰਨਾ ਚਿਰ ਕਿਸੇ ਚੀਜ਼ ਦੀ ਲੋੜ ਨਾ ਸਾਨੂੰ ਲੱਗੇ, ਉਨਾ ਚਿਰ ਅਸੀਂ ਉਹਨੂੰ ਕਦੀ ਵੀ ਨਹੀਂ ਕਰਾਂਗੇ। ਕਰਾਂਗੇ ਇੱਕ ਲੋਕਾਚਾਰੀ ਵਾਂਗੂ ਕਰੀ ਜਾਵਾਂਗੇ ਵੀ ਇੰਨੇ ਲੋਕ ਕਰ ਰਹੇ ਨੇ, ਚਲੋ ਅਸੀਂ ਵੀ ਕਰ ਲਈਏ, ਇੰਨੇ ਲੋਕ ਗੁਰਦੁਆਰੇ ਜਾ ਰਹੇ ਨੇ ਅਸੀਂ ਵੀ ਜਾ ਆਈਏ, ਇੰਨੇ ਲੋਕ ਪਾਠ ਕਰ ਰਹੇ ਨੇ ਅਸੀਂ ਵੀ ਕਰ ਲਈਏ, ਪਰ ਲੋੜ ਕੋਈ ਨਹੀਂ ਹੈ। ਕੁਝ ਜਦੋਂ ਧਾਰਮਿਕ ਲੈਕਚਰਾਂ ਵਿੱਚ, ਧਾਰਮਿਕ ਕਥਾਵਾਂ ਵਿੱਚ, ਉਪਦੇਸ਼ਾਂ ਦੇ ਵਿੱਚ ਇਹ ਗੱਲ ਬਹੁਤੀ ਭਾਰੂ ਹੋ ਜਾਂਦੀ ਹੈ ਵੀ ਧਾਰਮਿਕ ਥਾਂ ਜਿਹੜੇ ਹਨ ਉਹ ਦੁਨੀਆਂ ਦੀਆਂ ਚੀਜ਼ਾਂ ਮੰਗਣ ਵਾਸਤੇ ਹਨ, ਜਦੋਂ ਅਸੀਂ ਜ਼ਿਆਦਾ ਵਾਰੀ ਸੁਣਾ ਜਾਂਦੇ ਹਾਂ। ਹੈ ਸਹੀ, ਸੰਸਾਰ ਦੀ ਵੀ ਇੱਕ ਲੋੜ ਹੈ ਅਤੇ ਉਹ ਵੀ ਰੱਬ ਤੋਂ ਹੀ ਸਿੱਖ ਮੰਗਦਾ, ਆਪਣੇ ਗੁਰੂ ਤੋਂ ਹੀ ਮੰਗਦਾ, ਪਰ ਮੈਨੂੰ ਇੰਝ ਲੱਗਦਾ, ਹੋ ਸਕਦਾ ਮੈਂ ਗਲਤ ਹੋਵਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ, ਮੈਨੂੰ ਇੰਝ ਲੱਗਦਾ ਕਿ ਦੁਨੀਆਂ ਦੇ ਧਾਰਮਿਕ ਵਿਆਖਿਆਕਾਰਾਂ ਨੇ, ਉਪਦੇਸ਼ਕਾਂ ਨੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਅਤੇ ਲੋਕਾਂ ਦੀ ਗਿਣਤੀ ਵਧਾਉਣ ਵਾਸਤੇ ਜਿਹੜੀ ਗੱਲ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ 2% ਕੀਤੀ ਸੀ ਅਤੇ 98% ਧਰਮ ਦੀ ਪਰਮਾਰਥ ਦੀ ਗੱਲ ਕੀਤੀ ਸੀ, ਅਸੀਂ ਉਸ ਤਖ਼ਤੀ ਨੂੰ ਬਿਲਕੁਲ ਪੁੱਠਾ ਕਰ ਦਿੱਤਾ।
ਅਸੀਂ 98% ਸੰਸਾਰ ਤੇ 2% ਨਾਮ ਦੀ ਗੱਲ ਕਰ ਰਹੇ ਹਾਂ। ਇਹੀ ਕਾਰਨ ਹੈ ਕਿ ਧਾਰਮਿਕ ਲੋਕਾਂ ਵਿੱਚ ਇੱਕ ਵਿਚਾਰ ਬਣ ਗਿਆ ਕਿ ਇਹਦੀ ਲੋੜ ਨਹੀਂ ਹੈ, ਇਹ ਇੱਕ ਰਿਵਾਜ ਹੈ, ਇਹ ਇੱਕ ਰੀਤੀ ਹੈ, ਜੇ ਟਾਈਮ ਹੈ ਤਾਂ ਕਰ ਲਓ, ਜੇ ਟਾਈਮ ਨਹੀਂ ਤਾਂ ਨਾ ਕਰੋ, ਨਾਲੇ ਪਹਿਲੀ ਉਮਰ ਵਿੱਚ ਤਾਂ ਲੋੜ ਹੀ ਨਹੀਂ ਹੈ। ਜਵਾਨੀ ਵਿੱਚ ਬੰਦਾ ਰੱਬ ਦਾ ਨਾਂ ਲਵੇ ਇਹ ਵੀ ਕੋਈ ਜ਼ਰੂਰੀ ਨਹੀਂ ਸਮਝਿਆ ਜਾਂਦਾ। ਤਾਂ ਹੀ ਸਾਡੇ ਦੇਸ਼ ਵਿੱਚ ਇਹ ਗੱਲ ਬੜੀ ਪ੍ਰਚਲਿਤ ਹੋਈ ਕਿ ਛੋਟੇ ਹੁੰਦਿਆਂ ਮੱਝਾਂ ਚਾਰੀਆਂ, ਵੱਡੇ ਹੋਏ ਹਲ ਵਾਹਿਆ, ਪਿਛਲੀ ਉਮਰੇ ਮਾਲਾ ਲੈ ਕੇ ਰੱਬ ਦਾ ਲਾਮਾ ਲਾਇਆ। ਇਹ ਇਹ ਅਖਾਣ ਐਵੇਂ ਨਹੀਂ ਆਏ, ਇਹ ਅਖਾਣ ਜਿਹੜੇ ਹੁੰਦੇ ਨੇ ਸੌ ਸੌ ਸਾਲ ਦੀ ਇੱਕ ਇੱਕ ਸਦੀ ਦਾ ਨਿਚੋੜ ਕੱਢ ਕੇ ਇੱਕ ਅਖਾਣ ਬਣਦਾ ਵੀ ਲੋਕ ਕੀ ਸੋਚਦੇ ਨੇ, ਲੋਕ ਕਿਵੇਂ ਗੱਲ ਨੂੰ ਸੋਚਦੇ ਨੇ। ਇਹੀ ਕਾਰਨ ਹੋਈ ਕਿ ਧਾਰਮਿਕ ਦੁਨੀਆਂ ਦੇ ਵਿੱਚ ਇਹ ਵਿਚਾਰ ਇੰਨਾ ਵੱਡਾ ਹੋ ਗਿਆ ਕਿ ਇਹਨੇ ਧਰਮ ਦੇ ਸੁਨਹਿਰੀ ਤੇ ਬੜੇ ਹੀ ਰੋਮਾਂਚਕ, ਬੜੇ ਹੀ ਆਨੰਦ ਵਾਲੇ ਸਿਧਾਂਤਾਂ ਨੂੰ ਇੱਕ ਅਕੇਵੇਂ ਵਾਲੀਆਂ ਗੱਲਾਂ ਵਾਂਗੂ ਲੈਣਾ ਸ਼ੁਰੂ ਕਰ ਦਿੱਤਾ ਵੀ ਇਹ ਤਾਂ ਲੋੜ ਤਾਂ ਨਹੀਂ ਹੈ, ਜੇ ਕੰਮ ਨਹੀਂ ਚੱਲਦਾ ਤਾਂ ਗੁਰਦੁਆਰੇ ਜਾਓ। ਪਰ ਇੱਥੇ ਪਾਤਸ਼ਾਹ ਕਹਿੰਦੇ ਵੀ ਜ਼ਰੂਰੀ ਕੀ ਹੈ, ਜ਼ਰੂਰਤ ਕਿਸ ਚੀਜ਼ ਦੀ ਹੈ, ਜੇ ਜ਼ਰੂਰਤ ਨਹੀਂ ਤਾਂ ਫਿਰ ਨਹੀਂ ਕਰੇਗਾ। ਮਹਾਰਾਜ ਪਾਤਸ਼ਾਹ ਕਹਿੰਦੇ ਵੀ ਪਹਿਲਾਂ ਤਾਂ ਆਪਣੀ ਲੋੜ ਸਮਝ, ਮੈਂ ਤੇਰੇ ਚਰਨਾਂ ਵਿੱਚ ਬੇਨਤੀ ਕਰਨਾ ਹੈ ਮੇਰੇ ਮਿੱਤਰ, ਇਹ ਵੇਲਾ ਸੰਤਾਂ ਦੀ ਸੇਵਾ ਦਾ ਹੈ। ਇਸ ਪੰਕਤੀ ਦੇ ਇਹੀ ਅਰਥ ਨੇ, ਸਾਰੇ ਟੀਕਾਕਾਰਾਂ ਨੇ ਇਹਦੇ ਅਰਥ ਸੰਤ ਜਨ ਕੀਤਾ ਹੈ, ਗੁਰੂ ਨੇ ਕੀਤਾ ਹੈ, ਭਾਵੇਂ ਕਿ ਸੰਤ ਗੁਰੂ ਰੱਬ ਇੱਕੋ ਚੀਜ਼ ਦੇ ਤਿੰਨ ਨਾਂ ਹੁੰਦੇ। ਸ਼ਬਦ ਗੁਰੂ ਹੈ, ਸ਼ਬਦ ਗੁਰਸਿੱਖਾਂ ਦੇ ਮਨ ਵਿੱਚ ਵਸਿਆ ਹੋਇਆ, ਉਹ ਸੰਤ ਜਨ ਹਨ, ਤੇ ਜੋਤ ਰੂਪ ਵਿੱਚ ਪਰਮੇਸ਼ਰ ਵੀ ਗੁਰੂ ਹੈ। ਇਹਦੇ ਵਿੱਚ ਕਿਹਾ ਹੈ ਸੰਤ ਟਹਿਲ ਕੀ ਬੇਲਾ, ਇਹਦੇ ਉੱਤੇ ਵੇਲੇ ਤੇ ਬੜਾ ਜ਼ੋਰ ਦਿੱਤਾ ਗਿਆ, ਸਮੇਂ ਤੇ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਮਿੱਤਰ ਮੇਰੀ ਗੱਲ ਸੁਣ, ਧਿਆਨ ਨਾਲ ਸੁਣ, ਮੈਂ ਤੈਨੂੰ ਤਰਲੇ ਨਾਲ ਇਹ ਗੱਲ ਕਹਿਣਾ ਬਈ ਇਹ ਵੇਲਾ ਬੜਾ ਕੀਮਤੀ ਹੈ। ਇੱਥੇ ਗੁਰੂ ਸਾਹਿਬ ਨੇ ਸੰਤਾਂ ਦੀ ਗੱਲ ਕੀਤੀ, ਨਾਮ ਦੀ ਗੱਲ ਨਹੀਂ ਕੀਤੀ, ਹੋਰ ਕਿਸੇ ਸਾਧਨ ਦੀ ਗੱਲ ਨਹੀਂ ਕੀਤੀ। ਅੱਗੇ ਹੋਰ ਪੰਕਤੀਆਂ ਵਿੱਚ ਕਹਿਣਗੇ ਕਿ ਸਮਾਂ ਘੱਟ ਰਿਹਾ, ਗੁਰੂ ਨੂੰ ਮਿਲ ਕੇ ਆਪਣਾ ਕੰਮ ਸਵਾਰ ਲੈ। ਅੱਗੇ ਹੋਰ ਉਪਦੇਸ਼ ਕਰਦੇ ਪਾਤਸ਼ਾਹ ਕਿ ਸੰਸਾਰ ਵਿਕਾਰਾਂ ਵਿੱਚ ਫਸਿਆ, ਬ੍ਰਹਮ ਗਿਆਨੀ ਹੀ ਤਰਦਾ। ਇਹਦੇ ਤੋਂ ਅੱਗੇ ਹਰੀ ਰਸ ਦੀ ਗੱਲ ਕੀਤੀ ਹੈ ਤੇ ਨਾਲ ਕਿਹਾ ਵੀ ਜਿਸ ਕੰਮ ਵਾਸਤੇ ਤੂੰ ਆਇਆ ਤੂੰ ਉਹ ਕਿਉਂ ਨਹੀਂ ਕਰਦਾ, ਜਿਹਦੇ ਵਾਸਤੇ ਤੂੰ ਆਇਆ ਕੰਮ ਨਹੀਂ ਦੱਸਿਆ, ਸਿਰਫ ਇਹ ਕਿਹਾ ਵੀ ਜਾਂ ਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ। ਖੁੱਲ ਕੇ ਕੰਮ ਨਹੀਂ ਦੱਸਿਆ, ਸਿਰਫ ਕਿਹਾ ਕਾਜ ਕੰਮ ਸਵਾਰੇ। ਯਾਨੀ ਕਿ ਇਹਦੇ ਵਿੱਚ ਵਾਰ ਵਾਰ ਕਹਿਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਸੰਤਾਂ ਦੀ ਸੰਗਤ ਦੀ ਗੱਲ ਕਿਉਂ ਕੀਤੀ ਹੈ, ਉਹਦਾ ਵੇਲਾ, ਸੰਤ ਟਹਿਲ ਕੀ ਬੇਲਾ, ਬੇਲਾ ਮੈਨੇ ਟਾਈਮ, ਸਮਾਂ ਹੈ, ਵੇਲਾ ਹੈ, ਮੌਕਾ ਹੈ, ਅਵਸਰ ਹੈ। ਆਪਣੀ ਕੌਮ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਜਦੋਂ ਸੰਤ ਸ਼ਬਦ ਆਉਂਦਾ ਤੇ ਉਦੋਂ ਬਹੁਤ ਸਾਰੀਆਂ ਤਸਵੀਰਾਂ ਸਾਡੇ ਮਨਾਂ ਵਿੱਚ ਉੱਭਰ ਕੇ ਆਉਂਦੀਆਂ ਵੀ ਸੰਤ ਕੌਣ ਹੁੰਦਾ, ਜਾਂ ਇੱਕ ਲਿਬਾਸ ਹੈ ਜਾਂ ਇੱਕ ਡੇਰਾ ਹੈ, ਇਵੇਂ ਦੇ ਵਿਚਾਰ ਆਉਣ ਲੱਗ ਪੈਂਦੇ। ਜਾਂ ਕੁਝ ਜੀ ਐਸੇ ਵੀ ਨੇ ਜਿਹੜੇ ਦੁਨੀਆ ਹੈ ਇਸ ਦੁਨੀਆ ਤੇ ਸੰਤ ਬਣ ਕੇ ਵੀ ਉਹ ਸੰਤ ਨਹੀਂ ਹੁੰਦੇ, ਜਾਂ ਉਹਨਾਂ ਤੋਂ ਇਵੇਂ ਦਾ ਕੋਈ ਉਹਨਾਂ ਦੀ ਕਰਮ ਲੜੀ ਵਿੱਚ ਇਵੇਂ ਦਾ ਕੰਮ ਹੁੰਦਾ ਜਿਹੜਾ ਸੰਤਾਂ ਦੇ ਜੀਵਨ ਨਾਲ ਮੇਲ ਨਹੀਂ ਖਾਂਦਾ, ਤੇ ਉਦੋਂ ਫਿਰ ਜਿਹੜੇ ਦੂਜੇ ਪੱਖ ਦੇ ਬੰਦੇ ਨੇ ਉਹਨਾਂ ਨੂੰ ਮੌਕਾ ਮਿਲ ਜਾਂਦਾ ਵੀ ਵੇਖੋ ਇਹਨਾਂ ਦਾ ਕੀ ਹਾਲ ਹੈ,
ਉਹ ਐਵੇਂ ਕਹਿੰਦੇ ਹਾਲ ਇਹ ਅੱਜ ਤੋਂ ਨਹੀਂ ਹੈ, ਇਹ ਜਦੋਂ ਦੀ ਦੁਨੀਆਂ ਬਣੀ ਉਦੋਂ ਐਵੇਂ ਚੱਲਦੀ। ਕਦੀ ਵੀ ਕਿਸੇ ਰੁੱਖ ਨੂੰ ਜਿੰਨੇ ਫੁੱਲ ਕੰਡੇ ਲੱਗਦੇ ਨੇ ਉਨੇ ਫੁੱਲ ਕਦੀ ਨਹੀਂ ਲੱਗਦੇ, ਇਹ ਕੁਦਰਤ ਦਾ ਨਿਯਮ ਹੈ। ਕੰਡੇ ਜ਼ਿਆਦਾ ਹੁੰਦੇ ਨੇ ਗਿਣਤੀ ਵਿੱਚ, ਕੰਡੇ ਹਮੇਸ਼ਾ ਜ਼ਿਆਦਾ ਹੁੰਦੇ। ਪਰ ਜਿਹੜੇ ਲੋਕ ਨੇ ਜਦੋਂ ਉਸ ਬੂਟੇ ਕੋਲ ਜਾਂਦੇ ਨੇ, ਕੰਡਿਆਂ ਨੂੰ ਕੋਈ ਨਹੀਂ ਵੇਖਦਾ, ਫੁੱਲਾਂ ਨੂੰ ਵਹਿੰਦਾ, ਉਹ ਪੋਜ਼ਿਟਿਵ ਹੈ, ਉਹ ਸਾਰੂ ਸੋਚ ਦੀ ਨਿਸ਼ਾਨੀ ਹੁੰਦੀ। ਇਸ ਕਰਕੇ ਜਦੋਂ ਸੰਤ ਸ਼ਬਦ ਆਉਂਦਾ, ਉਹਦੀ ਸੰਤ ਟਹਿਲ ਕੀ ਬੇਲਾ, ਇਹ ਮਹੱਤਵ ਇੰਨਾ ਕਿਉਂ ਦਿੱਤਾ ਗਿਆ ਅਖੀਰ ਤੇ ਫਿਰ, ਕਿਉਂਕਿ ਇਹ ਸ਼ਬਦ ਦੇ ਸਪਸ਼ਟ, ਸੰਤ ਲਫ਼ਜ਼ ਬਹੁ ਵਚਨ ਹੈ, ਤੇ ਇਹਨੂੰ ਹੋਰ ਸਪਸ਼ਟ ਕਰ ਦਿੱਤਾ ਅਖੀਰਲੀ ਪੰਕਤੀ ਨੇ ਕਿ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਸੰਤਨ ਯਾਨੀ ਕਿ ਜ਼ਿਆਦੇ, ਬਹੁਤੇ, ਬਹੁ ਵਚਨ, ਇਹਦਾ ਮਤਲਬ ਉਹ ਜ਼ਿਆਦੇ ਨੇ, ਉਹ ਇੱਕ ਨਹੀਂ ਹੈ। ਜਦੋਂ ਵੀ ਗੁਰਬਾਣੀ ਵਿੱਚ ਇੱਕ ਵਚਨ ਆਏਗਾ ਉਹਦੇ ਅਰਥ ਗੁਰੂ ਹੋਣਗੇ। ਗੁਰੂ ਇੱਕ ਹੀ ਹੈ, ਗੁਰੂ ਦੂਜਾ ਨਹੀਂ ਹੈ, ਗੁਰੂ ਇੱਕ ਹੀ ਹੈ, ਜੋਤ ਹੈ ਗੁਰੂ। ਆਪਾਂ ਕੱਲ੍ਹ ਸਾਰੀ ਵਿਚਾਰ ਕੀਤੀ ਸੀ, ਦਸ ਸਿਰਫ ਸਰੀਰ ਨੇ, ਗੁਰੂ ਇੱਕੋ ਹੀ ਹੈ, ਸੰਤ ਇੱਕ ਨਹੀਂ ਹੈ। ਸੰਤ ਸਮੂਹ ਅਨੇਕ ਮਤੀ ਕੇ, ਅਨੇਕ ਅਨੇਕ ਤਰ੍ਹਾਂ ਦੇ ਸੁਭਾਵਾਂ ਦੇ ਸੰਤ ਗੁਰੂ ਸਾਹਿਬ ਨੇ ਪੈਦਾ ਕੀਤੇ ਨੇ ਆਪਣੇ ਆਪਣੇ ਜੀਵਨ ਦੇ ਵਿੱਚ। ਜਦੋਂ ਗੁਰੂ ਦਾ ਸਰੀਰ ਸੀ, ਜਦੋਂ ਸਰੀਰ ਕਰਕੇ ਗੁਰੂ ਸਾਹਿਬ ਸਾਹਮਣੇ ਬੈਠੇ ਸਨ, ਉਸ ਸਮੇਂ ਵੀ ਗੁਰੂ ਸਾਹਿਬ ਨੇ ਸੰਤ ਪੈਦਾ ਕੀਤੇ। ਜੇ ਸ਼ੁਰੂਆਤ ਵੇਖੀਏ

ਉਹਨਾਂ ਦਾ ਉੱਥੇ ਬਹਿਣਾ ਹੀ ਪ੍ਰਭਾਵ ਪਾ ਦਿੰਦਾ ਅਗਲੇ ਬੰਦੇ ਦੇ ਉੱਤੇ, ਅਸਰ ਪਾ ਦਿੰਦਾ। ਭਾਈ ਭਗੀਰਥ ਜੀ ਸ਼ਕਤੀ ਦੇ ਪੂਜਾ ਕਰਦੇ ਸੀ, ਕਾਲੀ ਦੀ ਪੂਜਾ ਕਰਦੇ, ਦੇਵੀ ਦੀ। ਗੁਰੂ ਸਾਹਿਬ ਕੋਲ ਆਏ ਨੇ ਆਤਮ ਸੰਤੁਸ਼ਟੀ ਵਾਸਤੇ, ਆਤਮ ਪ੍ਰਕਾਸ਼ ਵਾਸਤੇ ਆ ਗਏ ਤਾਂ ਗੁਰੂ ਸਾਹਿਬ ਨੇ ਕਿਰਪਾ ਕਰ ਦਿੱਤੀ। ਸੁਲਤਾਨਪੁਰ ਸ਼ਹਿਰ ਦੇ ਵਿੱਚ ਮਹਾਰਾਜ ਉਦੋਂ ਰਹਿੰਦੇ ਸੀ, ਅਜੇ ਵੇਈ ਨਦੀ ਦੇ ਕੰਢੇ ਦੀਵਾਨ ਸਜਦਾ ਸੀ। ਗੁਰੂ ਸਾਹਿਬ ਮੋਦੀਖਾਨਾ ਉਹਦੇ ਇੰਚਾਰਜ ਸੀ, ਉਹਦੇ ਮੋਦੀ ਸਨ। ਭਗੀਰਥ ਜੀ ਆ ਗਏ, ਮਲਸੀਹਾਂ ਨੇੜੇ ਪੈਂਦਾ ਸੀ। ਭਗੀਰਥ ਨੂੰ ਗੁਰੂ ਸਾਹਿਬ ਨੇ ਅਧਿਕਾਰੀ ਸਮਝ ਕੇ ਨਾਮ ਦੀ ਦਾਤ ਦਿੱਤੀ ਵੀ ਇਹਦੀ ਕਮਾਈ ਕਰੋ, ਇਹ ਸ਼ਬਦ ਨੇ ਤੁਹਾਨੂੰ ਸੰਤ ਬਣਾਉਣਾ। ਸ਼ਬਦ ਗੁਰੂ ਹੈ, ਉਦੋਂ ਹੀ ਸ਼ਬਦ ਗੁਰੂ ਹੈ। ਪਹਿਲਾਂ ਸ਼ਬਦ ਹੀ ਗੁਰੂ ਸੀ, ਸ਼ਬਦ ਨੇ ਸਗੋਂ ਸਰੀਰ ਬਾਅਦ ਵਿੱਚ ਆਏ, ਸ਼ਬਦ ਪਹਿਲਾਂ ਹੈ ਸੀ। ਗੁਰੂ ਗ੍ਰੰਥ ਸਾਹਿਬ ਪਹਿਲਾਂ ਹੀ ਸਨ, ਉਹ ਆਦ ਨੇ। ਸਰੀਰ ਉਹਨਾਂ ਨੂੰ ਤਾਂ ਬਣਾਉਣੇ ਪਏ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਸਰੀਰਧਾਰੀਆਂ ਨਾਲ ਗੱਲ ਕਰਨੀ ਸੀ। ਜਿਹਦੇ ਨਾਲ ਗੱਲ ਕਰਨੀ ਹੋਵੇ ਉਹਦੇ ਵਾਲੀ ਭਾਸ਼ਾ ਹੋਣੀ ਚਾਹੀਦੀ ਹੁੰਦੀ ਹੈ, ਉਹ ਭਾਸ਼ਾ ਹੋਣੀ ਚਾਹੀਦੀ ਹੈ। ਤਾਂ ਸਰੀਰ ਲਿਆਂਦੇ ਵਿੱਚ ਗੁਰੂ ਗ੍ਰੰਥ ਸਾਹਿਬ ਸ਼ੁਰੂ ਤੋਂ ਆਦਿ ਤੋਂ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਸਨ ਅਤੇ ਅੰਤ ਤੇ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨੇ। ਇਹਨੂੰ ਇਸ਼ਾਰਾ ਮਾਤਰ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਆਦਿ ਅੰਤ ਇੱਕ ਹੈ ਅਵਤਾਰਾ, ਇੱਕੋ ਹੀ ਗੁਰੂ ਹੈ ਜਿਹਨੇ ਦੂਜੇ ਗੁਰੂਆਂ ਦੇ ਅੱਗੇ ਮੱਥਾ ਨਹੀਂ ਟੇਕਿਆ, ਉਹ ਨੇ ਗੁਰੂ ਗ੍ਰੰਥ ਸਾਹਿਬ ਨੇ। ਸਾਰਿਆਂ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ। ਇਹ ਆਦਿ ਅਵਤਾਰ ਹੈ, ਇਹ ਅੰਤ ਅਵਤਾਰ ਹੈ, ਇਸ ਤੋਂ ਪਹਿਲਾਂ ਕੋਈ ਵੀ ਅਵਤਾਰ ਨਹੀਂ ਹੋਇਆ। ਸਾਰੇ ਅਵਤਾਰ ਗੁਰੂ ਗ੍ਰੰਥ ਸਾਹਿਬ ਜੀ ਨੇ ਬਣਾਏ ਨੇ, ਸਾਰੇ ਦੇਵਤੇ ਗੁਰੂ ਗ੍ਰੰਥ ਸਾਹਿਬ ਨੇ ਬਣਾਏ ਨੇ, ਸਾਰੇ ਸਤਯੁਗ ਦੇ ਅਵਤਾਰ, ਤ੍ਰੇਤੇ ਦੇ, ਦੁਆਪਰ ਦੇ, ਕਲਯੁਗ ਦੇ, ਇਹਦੇ ਰਚਨਹਾਰ ਸ਼ਬਦ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਨੇ। ਦੇਵਤਿਆਂ ਦੀ ਗੱਲ ਛੱਡੋ, ਅਵਤਾਰਾਂ ਦੀ ਗੱਲ ਛੱਡੋ, ਕੀੜੀ ਤੋਂ ਲੈ ਕੇ ਹਾਥੀ ਤੱਕ ਜਿੰਨਾ ਸਿਰਜਣ ਹੋਇਆ ਉਹ ਗੁਰੂ ਗ੍ਰੰਥ ਸਾਹਿਬ ਜੀ ਨੇ ਕੀਤਾ। ਇਹ ਸਰਗਣ ਸਰੂਪ ਹੈ ਸਾਡੇ ਸਾਹਮਣੇ ਪਾਤਸ਼ਾਹ ਮਹਾਰਾਜ ਜੀ। ਪਹਿਲਾਂ ਇਹ ਨਿਰਗੁਣ ਸਰੂਪ ਦੇ ਵਿੱਚ, ਇਸ ਕਾਇਨਾਤ ਦੇ ਵਿੱਚ ਸਨ ਤੇ ਹੁਣ ਵੀ ਹੈ, ਕੋਈ ਜਰਾ ਹੈ ਨਹੀਂ ਜਿੱਥੇ ਗੁਰੂ ਗ੍ਰੰਥ ਸਾਹਿਬ ਨਹੀਂ। ਸ਼ਬਦ ਰੂਪ ਦੇ ਵਿੱਚ ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ, ਦੱਸੋ ਕੌਣ ਬੋਲਦਾ ਹੈ? ਸ਼ਬਦ ਬੋਲਦਾ ਸਾਰਿਆਂ ਦੇ ਵਿੱਚ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਿਹਾ ਭਰਪੂਰ। ਇਸ ਕਰਕੇ ਜਦੋਂ ਸ਼ਬਦ ਨੇ ਵੇਖਿਆ ਵੀ ਇਹ ਬੰਦੇ ਸਾਰੇ ਸਰੀਰ ਵਾਲੇ ਨੇ, ਇਹਨਾਂ ਦੇ ਪਰਿਵਾਰ ਨੇ, ਨਹੀਂ ਤੇ ਗੁਰੂ ਸਾਹਿਬ ਨੂੰ ਸ਼ਾਇਦ ਪਰਿਵਾਰ ਦੀ ਵੀ ਕੋਈ ਲੋੜ ਨਹੀਂ ਸੀ ਬਣਾਉਣ ਦੀ, ਬਣਾਏ ਉਹਨਾਂ ਨੇ, ਕਿਉਂਕਿ ਜਿਨ੍ਹਾਂ ਨਾਲ ਉਹਨਾਂ ਗੱਲ ਕਰਨੀ ਸੀ ਉਹ ਪਰਿਵਾਰਾਂ ਵਾਲੇ ਸੀ ਸਾਰੇ, ਤਾਂ ਉਵੇਂ ਦੇ ਪਰਿਵਾਰ ਬਣਾ ਦਿੱਤੇ ਉਹਨਾਂ ਨੇ, ਉਵੇਂ ਦਾ ਸਾਰਾ ਰਹਿਣ ਸਹਿਣ 239 ਸਾਲ ਤੱਕ ਕੀਤਾ ਵੀ ਇਹਨਾਂ ਨੂੰ ਗੱਲ ਸਮਝਾਉਣੀ ਹੈ, ਇਹਨਾਂ ਨੂੰ ਦੱਸਣੀ ਹੈ, ਇਹਨਾਂ ਵਾਂਗ ਹੀ ਜਨਮ ਲੈਣਾ ਪੈਣਾ ਹੈ, ਇਹਨਾਂ ਵਾਂਗ ਹੀ ਛੋਟੇ ਬੱਚੇ ਹੋ ਕੇ ਦੁੱਧ ਪੀਣਾ ਪੈਣਾ ਹੈ, ਮਾਂ ਦੀ ਗੋਦ ਵਿੱਚ ਬਹਿਣਾ ਪੈਣਾ ਹੈ, ਖੇਡਣਾ ਪੈਣਾ, ਵੱਡੇ ਹੋਣਾ ਪੈਣਾ, ਗ੍ਰਿਸਤੀ ਹੋਣਾ ਪੈਣਾ, ਇਹ ਇਹਨਾਂ ਨੂੰ ਵਿਖਾਉਣਾ ਵੀ ਇਵੇਂ ਰਹੀਦਾ ਹੁੰਦਾ ਸੰਸਾਰ ਵਿੱਚ। ਇਸ ਤਰ੍ਹਾਂ ਗੁਰੂ ਸਾਹਿਬ ਨੇ ਇਹ ਖੇਡ ਖੇਡੀ ਹੈ ਤੇ ਫਿਰ ਗੁਰੂ ਪਦਵੀ ਤੇ ਬਹਿ ਕੇ ਆਪ ਜੀ ਨੂੰ ਪਤਾ ਸੀ ਕਿ ਉਸ ਇੱਕ ਅਵਤਾਰਾਂ ਨੇ ਅੰਤ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਧਾਰਨ ਕਰ ਲੈਣਾ ਤੇ ਉਦੋਂ ਹੀ ਪਤਾ ਸੀ ਮਹਾਰਾਜ ਨੂੰ। ਇਹ ਕਾਰਨ ਸੀ ਕਿ ਪਾਤਸ਼ਾਹ ਨੇ ਆਪਣੇ ਨਾਂ ਦੇ ਨਾਲ ਮਹੱਲਾ ਪਹਿਲਾ ਲਾਇਆ। ਉੱਥੇ ਲਿਖਿਆ ਨਹੀਂ ਕਿ ਬਸ ਜੋ ਉਚਾਰ ਦਿੱਤੀ ਸੋ ਉਚਾਰ ਦਿੱਤੀ, ਮਹੱਲਾ ਪਹਿਲਾ ਲਾਇਆ ਹੀ ਤਾਂ ਸੀ ਕਿਉਂਕਿ ਗੁਰੂ ਨੂੰ ਪਤਾ ਅਜੇ ਮਹੱਲਾ ਦੂਜਾ ਵੀ ਆਉਣਾ। ਜੇ ਦੂਜੇ ਦੀ ਸੰਭਾਵਨਾ ਨਾ ਹੁੰਦੀ ਤੇ ਕੋਈ ਲੋੜ ਨਹੀਂ ਸੀ ਮਹੱਲਾ ਪਹਿਲਾ ਲਿਖਣ ਦੀ, ਸਿੱਧਾ ਲਿਖ ਦਿੰਦੇ ਬਾਣੀ ਗੁਰੂ ਨਾਨਕ ਦੇਵ ਜੀ ਕੀ, ਨਹੀਂ ਲਿਖਿਆ। ਗੁਰੂ ਨਾਨਕ ਦੇਵ ਜੀ ਨੂੰ ਪਤਾ ਹੈ ਅਜੇ ਮਹੱਲਾ ਦੂਜਾ ਵੀ ਆਉਣਾ, ਤੀਜਾ ਵੀ ਆਉਣਾ, ਚੌਥਾ ਵੀ, ਇਹ ਦਸਵੇਂ ਤੱਕ ਚੱਲਣਾ ਕੰਮ। ਇਸ ਕਰਕੇ ਪਹਿਲਾਂ ਹੀ ਗੁਰੂ ਨੂੰ ਪਤਾ ਹੈ ਕਿ 10 ਸਰੀਰ ਅੱਗੇ ਆਉਣੇ, ਹੋਰ ਬਾਕੀ ਆਉਣੇ ਨੇ 9 ਸਰੀਰ। ਇਸ ਕਰਕੇ ਪਾਤਸ਼ਾਹ ਨੇ ਹੋਰ ਇੱਕ ਕਾਰਜ ਕੀਤਾ ਕਿ ਉਸ

ਇਹ ਵੀ ਵੇਖਿਆ ਵੀ ਇੱਕ ਸਮੇਂ ਇਹ ਸ਼ਬਦ ਨੇ ਹੀ ਪ੍ਰਗਟ ਹੋਣਾ। ਦੇਹਾਂ ਦੀ ਜਿਹੜੀ ਕਾਰਵਾਈ ਹੈ ਉਹ 239 ਸਾਲਾਂ ਦੇ ਵਿੱਚ ਪੂਰੀ ਹੋ ਜਾਣੀ ਹੈ। ਕਈ ਸਿੰਘ ਇੱਦਾਂ ਨਾਂ ਦੇ ਨਾਲ ਅਸੀਂ ਸਿਧਾਂਤ ਨੂੰ ਪ੍ਰਗਟ ਕਰਨ ਵਾਸਤੇ ਲਿਖਿਆ ਹੋਇਆ 239 ਵਾਲੇ ਸਿੰਘ ਕਹਿ ਦਿੰਦੇ ਵੀ ਇਹ ਕੀ ਹੈ, ਉਹਨਾਂ ਨੂੰ ਲੱਗਦਾ ਵੀ ਕਿਵੇਂ ਜਿਵੇਂ ਕੋਈ ਸੰਤ ਆਪਣੇ ਨਾਲ 108 ਲਿਖਦੇ ਨੇ, ਕੋਈ 1008 ਲਿਖਦਾ ਤੇ ਇਹ ਕੋਈ ਨਵਾਂ ਕੰਮ ਚੱਲ ਪਿਆ। ਇਹ ਨਵਾਂ ਨਹੀਂ, ਅਸਲ ਵਿੱਚ ਸਿੱਖੀ ਹੈ ਹੀ ਇਹਦੇ ਉੱਤੇ ਖਲੋਤੀ ਹੈ। ਇਹ ਕੋਈ ਅਸੀਂ ਨਹੀਂ, ਤੁਸੀਂ ਸਾਰੇ 239 ਵਾਲੇ। ਯਾਨੀ ਕਿ ਉਸ ਸਿਧਾਂਤ ਨੂੰ ਅਸੀਂ ਪ੍ਰੇਮ ਕਰਨੇ ਆ ਜਿੱਥੇ 10 ਸਰੀਰਾਂ ਵਿੱਚ ਜੋਤ ਵਰਤੀ ਹੈ, ਉਸ ਸਮੇਂ ਦਾ ਜਿਹੜੀ ਗਿਣਤੀ ਹੈ ਉਹ 239 ਸਾਲ ਬਣਦੀ ਹੈ। ਸੰਨ 1469 ਤੋਂ ਲੈ ਕੇ 1708 ਤੱਕ ਇਹ 239 ਸਾਲ ਬਣਦੇ। ਸੋ ਉਦੋਂ ਹੀ ਪਤਾ ਲੱਗਾ ਗੁਰੂ ਸਾਹਿਬ ਨੂੰ ਕਿ ਇੱਕ ਗੁਰੂ ਦੇ ਨਾਲ ਕਰਨ ਵਾਲਾ ਕੋਈ ਕੰਮ ਉਹਦਾ ਸੇਵਕ ਵੀ ਚਾਹੀਦਾ, ਜਿਹੜਾ ਸਿੱਖੀ ਨੂੰ ਅੱਗੇ ਦੱਸੇਗਾ, ਜਿਹਦੇ ਤੋਂ ਗੁਰੂ ਦੀ ਪਛਾਣ ਆਵੇਗੀ ਵੀ ਇਹ ਗੁਰੂ ਇਹਨਾਂ ਦਾ ਕਿਵੇਂ ਦਾ। ਭਗਤ ਜੀ ਕਹਿੰਦੇ ਨਾ, ਪ੍ਰਭ ਤੇ ਜਨ ਜਾਂ ਨੀਜੈ, ਜਨ ਤੇ ਸਵਾਮੀ। ਗੁਰੂ ਸਾਹਿਬ, ਗੁਰੂ ਗ੍ਰੰਥ ਸਾਹਿਬ ਦਾ ਪਤਾ ਲੱਗੇਗਾ ਸਿੱਖਾਂ ਤੋਂ ਵੀ ਕਿਵੇਂ ਦੇ ਨੇ, ਉਹਨਾਂ ਦੇ ਜੀਵਨ ਵਿੱਚੋਂ ਦਰਸ਼ਨ ਹੋਣਗੇ ਗੁਰੂ ਗ੍ਰੰਥ ਸਾਹਿਬ ਜੀ ਦੇ, ਤੇ ਸਿੱਖਾਂ ਦੇ ਦਰਸ਼ਨ ਹੋਣਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ। ਪ੍ਰਭ ਤੇ ਜਨ ਜਾਂ ਨੀਜੈ, ਜਨ ਤੇ ਸਵਾਮੀ। ਇਵੇਂ ਹੀ ਹੋਰ ਗੁਰੂ ਸਾਹਿਬ ਨੇ ਉਸੇ ਸਮੇਂ ਹੀ ਆਪਣੇ ਜਨ ਬਣਾਉਣੇ ਸ਼ੁਰੂ ਕਰ ਦਿੱਤੇ ਸਨ, ਆਪਣੇ ਸੇਵਕ ਬਣਾਉਣੇ ਸ਼ੁਰੂ ਕਰ ਦਿੱਤੇ ਸਨ, ਜਿਨ੍ਹਾਂ ਦਾ ਕਾਰਜ ਕੀ ਹੋਵੇਗਾ। ਸੰਤ ਦਾ ਕਾਰਜ ਕੀ ਹੈ? ਸੰਤ ਦਾ ਇੱਕ ਕੰਮ ਹੁੰਦਾ, ਜੇ ਉਹ ਕੰਮ ਉਹਦੇ ਤੋਂ ਨਹੀਂ ਹੋ ਰਿਹਾ ਤੇ ਇਹਦੇ ਬਾਰੇ ਉਹਨੂੰ ਸੋਚਣਾ ਚਾਹੀਦਾ, ਇਹਦੇ ਬਾਰੇ ਉਹਨੂੰ ਅਰਦਾਸ ਕਰਨੀ ਚਾਹੀਦੀ ਹੈ, ਇਹਦੇ ਬਾਰੇ ਉਹਨੂੰ ਨੋਟ ਕਰਨਾ ਚਾਹੀਦਾ ਹੈ ਵੀ ਮੈਂ ਅਜੇ ਗੱਲ ਉਹ ਬਣੀ ਨਹੀਂ ਜੋ ਨਾਂ ਧਰਾ ਲਿਆ। ਸੰਤ ਦਾ ਇੱਕ ਕੰਮ ਹੁੰਦਾ। ਸੰਤ ਦਾ ਕੰਮ ਕੀ ਹੈ? ਸੁਖਮਣੀ ਸਾਹਿਬ ਦੇ ਵਿੱਚ ਪੜ੍ਹ ਲਓ, ਜੋ ਜਾਣੈ ਤਿਸ ਸਦਾ ਸੁਖ ਹੋਏ। ਉਹ ਜਾਣਦਾ ਪਰਮੇਸ਼ਰ ਨੂੰ, ਉਹ ਜਾਣਦਾ ਯਾਨੀ ਕਿ ਪਰਮੇਸ਼ਰ ਨੂੰ ਇਕੱਲਾ ਸਮਝਦਾ ਨਹੀਂ, ਪਰਮੇਸ਼ਰ ਨੂੰ ਜਾਣਦਾ ਹੈ। ਇਹ ਪਿੱਛੇ ਕਥਾ ਹੋਈ ਹੈ ਮਨਟੀਕੇ ਦੀ, 5 ਖੰਡਾਂ ਦੀ ਕਥਾ ਹੋਈ ਸੀ ਇੱਥੇ ਗੁਰਦੁਆਰਾ ਮਨਟੀਕਾ ਦੇ ਵਿੱਚ। ਉਹਦੇ ਵਿੱਚ ਮੈਂ ਬੇਨਤੀ ਕੀਤੀ ਸੀ ਵੀ ਗਿਆਨ ਖੰਡ, ਗਿਆਨ ਦੇ ਅਰਥ ਸਮਝਦਾਰੀ ਨਹੀਂ ਹੈ, ਗਿਆਨ ਦੇ ਅਰਥ ਜਾਣਨਾ ਹੈ, ਸਮਝਦਾਰੀ ਹੋਰ ਚੀਜ਼ ਹੁੰਦੀ ਹੈ, ਜਾਣਨਾ ਹੋਰ ਚੀਜ਼ ਹੁੰਦਾ। ਜਾਣਨ ਦਾ ਮਤਲਬ ਵੀ ਜਿਵੇਂ ਇੱਕ ਬੰਦਾ ਠੰਡ ਬਾਰੇ ਜਾਣਦਾ ਹੈ, ਕਿਸੇ ਗਰਮ ਇਲਾਕੇ ਵਿੱਚ ਬੈਠਾ ਹੈ, ਉਹ ਠੰਡ ਬਾਰੇ ਪੜ੍ਹਦਾ ਹੈ, ਸਮਝਦਾ ਹੈ ਵੀ ਠੰਡ ਇਵੇਂ ਦੀ ਹੁੰਦੀ ਹੈ, ਬਰਫ਼ ਇਵੇਂ ਦੀ ਹੁੰਦੀ ਹੈ। ਅਜੇ ਉਹ ਸਿਰਫ ਪੜ੍ਹ ਰਿਹਾ ਅਤੇ ਸਿਰਫ ਸਮਝ ਰਿਹਾ, ਪਰ ਠੰਡ ਦਾ ਸਹੀ ਪਤਾ ਜਾਣਨਾ ਕਦੋਂ ਹੋਵੇਗਾ? ਜਦੋਂ ਉਹ ਬਰਫ਼ ਪਈ ਵਾਲੇ ਇਲਾਕੇ ਦੇ ਵਿੱਚ ਜਾ ਕੇ ਉਤਰ ਜਾਏਗਾ, ਉੱਥੇ ਉਹਨੂੰ ਪਤਾ ਲੱਗੇਗਾ, ਉੱਥੇ ਜਾਣੇਗਾ ਬਰਫ਼ ਕੀ ਹੁੰਦੀ ਹੈ, ਠੰਡ ਕੀ ਹੁੰਦੀ ਹੈ। ਇਹ ਅਸੀਂ ਭੁਲੇਖਾ ਪਾ ਦਿੱਤਾ ਲੋਕਾਂ ਨੂੰ ਕਿ ਜਿਹਨੇ ਸਮਝ ਲਿਆ ਉਹਨੇ ਜਾਣ ਲਿਆ। ਇਹ ਤਾਂ ਪੰਡਿਤ ਕਰ ਹੀ ਰਹੇ ਸੀ ਕਾਸ਼ੀ ਦੇ, ਜਿਨ੍ਹਾਂ ਦਾ ਗੁਰੂ, ਜਿਨ੍ਹਾਂ ਦਾ ਕਬੀਰ ਜੀ ਨਾਲ ਬੜਾ ਝਗੜਾ ਹੋਇਆ, ਉਹਨਾਂ ਨਾਲ ਇਹ ਝਗੜਾ ਸੀ। ਉਹ ਕਹਿੰਦੇ ਸਨ ਅਸੀਂ ਪੜ੍ਹ ਲਿਆ ਅਤੇ ਅਸੀਂ ਸਮਝ ਲਿਆ ਅਤੇ ਅਸੀਂ ਜਾਣ ਲਿਆ। ਕਬੀਰ ਜੀ ਕਹਿੰਦੇ ਸਨ ਨਹੀਂ, ਤੁਸੀਂ ਇਕੱਲਾ ਸਮਝਿਆ ਅਤੇ ਤੁਸੀਂ ਇਕੱਲਾ ਪੜ੍ਹਿਆ, ਤੁਸੀਂ ਜਾਣਿਆ ਨਹੀਂ ਹੈ, ਜਾਣਨ ਵਾਲਾ ਬਾਕੀ ਰਹਿੰਦਾ ਅਜੇ ਕੰਮ। ਤੁਸੀਂ ਅਟੈਚਮੈਂਟ ਵਿੱਚ ਨਹੀਂ ਹੋ ਜੋ ਤੁਸੀਂ ਪੜ੍ਹ ਰਹੇ ਹੋ, ਉਹਦੇ ਨਾਲ ਪਰਮੇਸ਼ੁਰ ਦੇ ਨਾਲ ਜੁੜੇ ਹੋਏ ਨਹੀਂ ਹੋ, ਤੁਸੀਂ ਪਰਮੇਸ਼ੁਰ ਦੀਆਂ ਸਿਰਫ ਗੱਲਾਂ ਕਰ ਰਹੇ ਹੋ। ਅਤੇ ਹੁਣ ਸਾਨੂੰ ਵੀ ਭੁਲੇਖਾ ਪੈ ਗਿਆ, ਫਲਾਣਾ ਜੀ ਬੜਾ ਗਿਆਨੀ ਹੈ, ਉਹਦਾ ਧੜਾ ਧੜ ਪ੍ਰਮਾਣ ਦੇਈ ਲਗਾ ਜਾਂਦਾ, ਉਹਦਾ ਧੜਾ ਧੜ ਸਾਖੀਆਂ ਸੁਣਾਈ ਲਗਾ ਜਾਂਦਾ। ਇਹ ਨਹੀਂ ਵੀ ਇਹ ਕੋਈ ਮਾੜੀ ਗੱਲ ਹੈ, ਇਹ ਚੰਗੀ ਗੱਲ ਹੈ, ਪਰ ਇਹ ਹੁਣ AI ਵੀ ਕਰ ਦੇਗਾ। ਜਿਹਨਾਂ ਨੂੰ ਪਤਾ ਜੇ ਪ੍ਰਮਾਣ ਇੱਕੋ ਜਿਹਾ ਲਾ ਕੇ ਗਿਆਨ ਦੇਣਾ ਹੈ ਤੇ ਹੁਣ ਤਾਂ ਕਥਾਵਾਚਕ ਦੀ ਲੋੜ ਹੀ ਨਹੀਂ ਰਹਿਣੀ। ਇਹ ਤਾਂ ਖਤਰਾ ਪੈਦਾ ਹੋ ਗਿਆ ਆਉਣ ਵਾਲੇ ਲੋਕਾਂ ਨੂੰ। ਮੈਨੂੰ ਇੱਥੇ ਇੱਕ 2 ਬੱਚੇ ਇੱਥੇ ਮੈਡੀਕਲ ਕਰ ਰਹੇ ਨੇ ਤੇ ਉਹ ਜਦੋਂ ਪਿਆਰ ਕਰਦੇ ਨੇ ਕਥਾ ਸੁਣਦੇ, ਤੇ ਉੱਥੇ ਗਏ ਜਦੋਂ ਪ੍ਰਸ਼ਾਦਾ ਛਕਿਆ ਤਾਂ ਗੱਲਬਾਤ ਫਿਰ ਕਰਦੇ ਆਪਣੇ ਮਨ ਦੀ ਜਿਹੜੀ ਹੁੰਦੀ,
ਤੇ ਉਹ ਕਹਿੰਦੇ ਵੀ ਸਾਨੂੰ ਇੱਕ ਚਿੰਤਾ ਲੱਗ ਗਈ ਵੀ ਅਸੀਂ ਇੰਨੇ ਸਾਲ ਲਾ ਕੇ ਡਾਕਟਰੀ ਸਿੱਖੀ ਹੈ, ਮੈਡੀਕਲ ਸਿੱਖਿਆ, ਤੇ ਡਾਕਟਰ ਤੇ ਸਾਰੇ AI ਦੇ ਆ ਜਾਣੇ ਨੇ ਬੰਦੇ, ਤੇ ਸਾਡਾ ਕੀ ਬਣੇਗਾ? ਤੇ ਮੈਂ ਸੋਚਿਆ ਵੀ ਇਹ ਖਤਰਾ ਜੇ ਤੁਹਾਨੂੰ ਹੈ ਤੇ ਇਹ ਖਤਰਾ ਸਾਨੂੰ ਵੀ ਪੈਦਾ ਹੋ ਗਿਆ। ਕੀ ਪਤਾ ਹੁਣ ਪ੍ਰਧਾਨ ਜੀ AI ਦਾ ਕਥਾ ਭਾਈ ਬਣਾ ਲੈਣ, ਸਾਨੂੰ ਤਾਂ ਪੁੱਛਦੇ ਨੀ ਫਿਰ। ਪਰ ਜੇ ਹੁਣ 5-4 AI ਦੇ ਕਥਾਬਾਜ ਤੁਸੀਂ ਇੱਕ ਗੁਰਦੁਆਰੇ ਵਿੱਚ ਖੜੇ ਕਮਰੇ ਵਿੱਚ ਖੜੇ ਕਰ ਦਿਓ ਬੰਦ ਕਰਕੇ, ਜਿਵੇਂ ਮਸ਼ੀਨ ਖੜੀ ਹੈ, ਤੇ ਉਹ ਚੱਲ ਵੀ ਹੋਰ ਕਿਤੋਂ ਜਾਂਦੇ ਨੇ, ਗੁਰਦੁਆਰੇ ਆਉਣ ਦੀ ਵੀ ਲੋੜ ਨਹੀਂ ਹੈ। ਉਹ ਪ੍ਰਧਾਨ ਜੀ ਕੋਲ ਰਿਮੋਟ ਹੋਣਾ, ਉੱਥੋਂ ਦੱਬ ਦੇਣਾ ਉਹਨਾਂ ਨੇ ਵੀ ਇਸ ਨੰਬਰ ਦਾ ਜਿਹੜਾ ਬੰਦਾ ਜਾ ਕੇ ਕਥਾ ਕਰੇ, ਉਹਨੇ ਕਥਾ ਕਰ ਦੇਣੀ ਆ, ਔਰ ਕਰੇਗਾ ਵੀ ਬਕਾਇਦਾ ਠੀਕ ਠੀਕ ਅੱਖਰ ਇੱਕ ਇੱਕ। ਉਵੇਂ ਦੀ ਕਥਾ ਕਿਸੇ ਬੰਦੇ ਤੋਂ ਨਹੀਂ ਹੋਏਗੀ ਜਿਵੇਂ ਦੀ ਉਹ ਕਰੇਗਾ। ਪੂਰੇ ਪ੍ਰਮਾਣ ਦੇ ਕੇ ਸਾਖੀਆਂ ਕੱਢ ਕੱਢ ਕੇ ਤੁਸੀਂ ਭੱਜੋਗੇ, ਉਹ ਥੱਕੇਗਾ ਨਹੀਂ। ਤੇ ਮੈਂ ਉਹਨਾਂ ਨੂੰ ਕਿਹਾ ਵੀ ਖਤਰਾ ਤੁਹਾਨੂੰ ਇਕੱਲਾ ਤੁਹਾਨੂੰ ਨਹੀਂ ਹੋਇਆ ਵੀ ਜੋਬ ਨਹੀਂ ਮਿਲਣੀ, ਖਤਰਾ ਸਾਨੂੰ ਵੀ ਪੈਦਾ ਹੋ ਗਿਆ, ਇਹਦਾ ਖਤਰਾ। ਪਰ ਉਹਨਾਂ ਵਿੱਚ ਰੂਹ ਨਹੀਂ ਹੋਵੇਗੀ, ਇਹਦੇ ਨਾਲ ਕਦੀ ਵੀ ਸੰਤੁਸ਼ਟੀ ਨਹੀਂ ਹੁੰਦੀ ਕਿ ਤੁਸੀਂ ਕਿੰਨਾ ਗਿਆਨ ਪੜ੍ਹਦੇ ਹੋ ਤੇ ਕਿੰਨਾ ਸੁਣਦੇ ਹੋ। ਇਸ ਭਰਮ ਵਿੱਚੋਂ ਨਿਕਲ ਜਾਣਾ ਚਾਹੀਦਾ। ਇਸ ਪੰਡ ਵਿੱਚੋਂ ਗੁਰੂ ਸਾਹਿਬ ਨੇ ਸਾਨੂੰ ਕੱਢਿਆ ਸੀ ਵੀ ਪੜ੍ਹਾਈ ਸਿੱਖੀ ਨਹੀਂ ਹੁੰਦੀ, ਸਿੱਖੀ ਜੇ ਪੜ੍ਹਾਈ ਜਿਹੜੀ ਸਿੱਖੀ ਦਾ ਅਗਲਾ ਇੱਕ ਅੰਗ ਹੁੰਦਾ ਹੈ, ਪੜ੍ਹਨਾ ਚੰਗਾ, ਪੜ੍ਹਾਈ ਚੰਗੀ ਹੈ, ਪਰ ਕਿਸੇ ਬੰਦੇ ਨੂੰ ਇੰਨਾ ਚੰਗਾ ਕੀਰਤਨ ਆਉਂਦਾ ਹੈ ਅਤੇ ਇੰਨੀ ਚੰਗੀ ਕਥਾ ਆਉਂਦੀ ਹੈ, ਇਹਦਾ ਮਤਲਬ ਉਹ ਸੰਤ ਨਹੀਂ ਹੈ, ਉਹਦੀ ਮਿਹਨਤ ਹੈ ਦਿਮਾਗ ਦੀ, ਉਹ ਸੁਣਾ ਰਿਹਾ, ਉਹਦਾ ਸਤਿਕਾਰ ਕਰਨਾ ਚਾਹੀਦਾ। ਪਰ ਸੰਤ ਹੋਣਾ ਇਹਦੇ ਤੋਂ ਅੱਗੇ ਦੀ ਗੱਲ ਹੈ, ਜਦੋਂ ਉਹ ਜਾਣੇਗਾ, ਅਜੇ ਉਹਨੇ ਸਮਝਿਆ ਸਿਰਫ, ਜਿੰਨਾ ਚਿਰ ਜਾਣਦਾ ਨਹੀਂ ਉਨਾ ਚਿਰ ਮਨ ਨੇ ਸੰਤੁਸ਼ਟ ਨਹੀਂ ਹੋਣਾ। ਕਬੀਰ ਜੀ ਕਹਿੰਦੇ ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤਾਂ ਮਨ ਮਾਨਿਆ, ਮਨ ਨੇ ਤਾਂ ਸੰਤੁਸ਼ਟ ਹੋਣਾ। ਜੇ ਨਾਲ ਜਾਣਨ ਦਾ ਮਤਲਬ ਹੁੰਦਾ ਵੀ ਪਰਮਾਤਮਾ ਦੇ ਨਾਲ ਸੁਰਤੀ ਖਹਿ ਰਹੀ ਹੈ, ਟੱਚ ਕਰ ਰਹੀ ਹੈ, ਉਹਨੂੰ ਮਹਿਸੂਸ ਕਰ ਰਹੀ ਹੈ ਕਿ ਉਹ ਸਾਰੇ ਥਾਵਾਂ ਤੇ ਹੈ, ਉਹ ਮੇਰੇ ਕੋਲ ਹੈ। ਜਿਵੇਂ ਇੱਕ ਦਿਨ ਇੱਕ ਸ਼ਬਦ ਸੀ ਨਾ ਜਿਹਦੇ ਵਿੱਚ ਇਹ ਗੱਲ ਆਈ ਸੀ ਵੀ ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ। ਉਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਜਾਣੀਅੜਾ ਹਰ ਜਾਣੀਅੜਾ, ਜਿਹੜੀ ਆਪਾਂ ਵਿਚਾਰ ਕਰ ਰਹੇ ਵੀ ਜਾਣਿਆ ਹੈ ਉਸਨੂੰ, ਜਾਣੀਅੜਾ ਹਰ ਜਾਣੀਅੜਾ, ਨੈਣ ਅਲੋਇੜਾ ਹਰ ਜਾਣੀਅੜਾ, ਅੱਖਾਂ ਦੇ ਵਿੱਚ ਸਮਾਇਆ ਹੋਇਆ ਉਹਨੂੰ ਵੇਖਿਆ। ਨੈਣ ਅਲੋਇਆ ਘੱਟ ਘੱਟ ਸੋਇਆ, ਅਤ ਅੰਮ੍ਰਿਤ ਪ੍ਰੈ ਗੋੜਾ, ਅੱਖਾਂ ਦੇ ਵਿੱਚ ਹੈ। ਤੇ ਗੁਰੂ ਸਾਹਿਬ ਸਾਡੀ ਹਾਲਤ ਦੱਸਦੇ ਨੇ, ਕਹਿੰਦੇ ਨਾਲ ਹੋਵੰਦਾ ਲਹਿ ਨਾ ਸਕੰਦਾ, ਸਵਾਓ ਨਾ ਜਾਣਾ ਮੂੜਾ। ਇਹਨੂੰ ਪਤਾ ਨੀ ਮੂਰਖ ਨੂੰ ਵੀ ਉਹਦੇ ਨਾਲ ਜੁੜੀਦਾ ਕਿਵੇਂ ਹੁੰਦਾ। ਨਾਲ ਹੋਵੰਦਾ ਲਹਿ ਨਾ ਸਕੰਦਾ, ਸਵਾਓ ਨਾ ਜਾਣਾ ਮੂੜਾ, ਫਿਰ ਕਿਵੇਂ, ਕਾਰਨ ਕੀ ਹੈ ਜਿਹੜਾ ਨਾਲ ਹੈ ਉਹ ਦਿਸਦਾ ਕਿਉਂ ਨਹੀਂ? ਉਹਦਾ ਕਾਰਨ ਦੱਸਦੇ ਨੇ, ਮਾਇਆ ਮਦ ਮਾਤਾ ਹੋਛੀ ਬਾਤਾ, ਮਿਲਣ ਨਾ ਜਾਈ ਭਰਮ ਧੜਾ। ਭਰਮ ਕਰਕੇ ਨਹੀਂ ਮਿਲ ਰਿਹਾ, ਗਿਆਨ ਕਰਕੇ ਨਹੀਂ ਮਿਲ ਰਿਹਾ। ਭਰਮ ਦਾ ਧੜਾ ਵੱਡਾ ਹੋ ਗਿਆ, ਸੰਸਾਰ ਦਾ ਧੜਾ ਵੱਡਾ ਹੋ ਗਿਆ। ਤੇ ਪਾਤਸ਼ਾਹ ਕਹਿੰਦੇ ਕਹੋ ਨਾਨਕ ਗੁਰਬਿਣ ਨਹੀਂ ਸੂਝੈ, ਹਰ ਸਾਜਨ ਸਭ ਕਹਿ ਨਿਕਟ ਖੜਾ। ਉਹ ਤੇ ਖਲੋਤਾ ਤੇ ਹੈ, ਪਰ ਸਾਨੂੰ ਐਵੇਂ ਦਾ ਰੱਬ ਚਾਹੀਦਾ ਨਹੀਂ ਜਿਹੜਾ ਨਾਲ ਰਵੇ। ਸਾਨੂੰ ਸੱਚ ਜਾਣੋ, ਧਰਮ ਨੂੰ ਬਹੁਤ ਘੱਟ ਬੰਦੇ ਆਪਣੇ ਜੀਵਨ ਦੇ ਵਿੱਚ ਥਾਂ ਦਿੰਦੇ ਨੇ, ਉਹਨੂੰ ਅਸੀਂ ਨਾਲ ਚਾਹੁੰਦੇ ਹੀ ਨਹੀਂ। ਜੇ ਉਹ ਨਾਲ ਤੁਰ ਪਿਆ ਤੇ ਉਹ ਗੱਡੀ ਵਿੱਚ ਵੀ ਜਾਏਗਾ, ਉੱਥੇ ਸਾਰੇ ਘਰ ਵਿੱਚ ਬੈਡਰੂਮ ਵਿੱਚ ਜਾਏਗਾ, ਨਾਲ ਰਹੇਗਾ ਤਾਂ ਬੜਾ ਔਖਾ, ਉਹਨੇ ਤਾਂ ਸਾਰਾ ਨੋਟ ਕਰਨਾ। ਕਿਸੇ ਨਾਲ ਰਹਿਣਾ ਸੌਖਾ ਵੀ ਫਿਰ ਰੱਬ ਦੇ ਨਾਲ, ਪਰ ਇਹ ਕਾਰਜ ਇੱਦਾਂ ਹੁੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਾਣਨਾ ਹੋਰ ਹੈ ਤੇ ਸੰਤ ਕੌਣ ਹੈ? ਗੁਰੂ ਸਾਹਿਬ ਨੇ ਸੰਤ ਬਣਾਏ ਜਿਨ੍ਹਾਂ ਨੂੰ, ਜਿਸ ਨੂੰ ਤੂੰ ਜਣਾਏ ਸੋਈ ਜਨ ਜਾਣਾ। ਜਣਾ ਦਿੰਦੇ ਨੇ ਸੱਚੇ ਪਾਤਸ਼ਾਹ ਅੰਦਰੋਂ, ਵਿਖਾ ਦਿੰਦੇ ਨੇ ਅੰਦਰੋਂ, ਜਣਾ ਦਿੰਦੇ ਨੇ ਵੀ ਆਹ ਹੈ, ਇਹਨੂੰ ਰੱਬ ਕਹਿੰਦੇ ਨੇ। ਇੱਕ ਵਾਰੀ ਸਿੱਖ ਦੇ ਅੰਦਰ ਗੁਰੂ
ਆਪਣੇ ਸ਼ਬਦ ਦਾ ਦੀ ਰੂਹ ਵਸਾ ਕੇ ਉਹਨੂੰ ਏਦਾਂ ਜਿਵੇਂ ਸਾਧ ਸੰਗਤ ਦੀ ਘੜੀ ਚੱਲਦੀ ਏਦਾਂ ਚਲਾ ਕੇ ਵਿਖਾ ਦਿੰਦੇ ਵੀ ਇਹਨੂੰ ਨਾਮ ਕਹਿੰਦੇ, ਫਿਰ ਹੁਣ ਤੂੰ ਜਪ ਕੇ ਲੱਭ ਉਹਨੂੰ ਪਰਤ ਕੇ ਇੱਕ ਵਾਰੀ ਵਿਖਾ ਦਿੰਦੇ। ਇਸ ਕਰਕੇ ਮਹਾਰਾਜ

ਇਹ ਭਾਈ ਭਗੀਰਥ ਦੇ ਅੰਦਰ ਜਣਾਇਆ ਤੇ ਉਹ ਸੰਤ ਬਣ ਗਿਆ। ਮੈਂ ਸੰਤ ਦੇ ਕੰਮ ਬਾਰੇ ਦੱਸਦਾ ਦੱਸਦਾ ਅੱਗੇ ਨਿਕਲ ਗਿਆ ਤੇ ਹੁਣ ਮੈਨੂੰ ਘੜੀ ਦਾ ਵੀ ਦਿਸ ਰਿਹਾ ਵੀ ਅਜੇ ਕੰਮ ਤਾਂ ਸ਼ੁਰੂ ਵੀ ਨਹੀਂ ਹੋਇਆ ਤੇ ਇਹ ਤਾਂ ਅੱਧੋ ਅੱਗੇ ਲੰਘ ਗਈ। ਤੇ ਮੈਨੂੰ ਤੁਹਾਡਾ ਵੀ ਖਿਆਲ ਰਹਿੰਦਾ ਵੀ ਤੁਸੀਂ 5-7 ਘੰਟੇ ਕਿਤੇ ਲਾ ਕੇ ਆਏ ਹੋ ਤੇ ਜਾ ਕੇ ਤੁਸੀਂ ਅਗਲੇ ਦਿਨ ਫਿਰ ਵੀ ਲਾਉਣੇ ਨੇ। ਕਈਆਂ ਗੱਲਾਂ ਦੇ ਸ਼ਰਾਫ ਵੱਲ ਧਿਆਨ ਰਹਿੰਦਾ, ਇਸ ਕਰਕੇ ਸੰਤ ਦਾ ਸਰੂਪ ਗੁਰੂ ਨਾਨਕ ਦੇਵ ਜੀ ਨੇ ਪੈਦਾ ਕੀਤਾ। ਸੰਤ ਪ੍ਰਣਾਲੀ ਦੇ ਮੁਖੀ ਨੇ ਬਾਬਾ ਭਗੀਰਥ ਸਾਹਿਬ ਜੀ ਬਣਾ ਦਿੱਤਾ ਤੇ ਟੈਸਟ ਕੀਤਾ, ਫਿਰ ਕਹਿੰਦੇ ਜਾ ਭਗੀਰਥ ਤੈਨੂੰ ਸੰਤ ਬਣਾ ਦਿੱਤਾ, ਜਾ ਟੈਸਟ ਕਰਕੇ ਆ ਵੀ ਮੇਰੇ ਬਣਾਏ ਹੋਏ ਸੰਤ ਕੰਮ ਕਰਨਗੇ ਕਿ ਨਹੀਂ ਕਰਦੇ। ਜਿਵੇਂ ਕੋਈ ਬਣਾਉਂਦਾ ਫਿਰ ਉਹਨੂੰ ਕੋਈ ਹਥਿਆਰ ਬਣਾਉਂਦਾ ਫਿਰ ਚਲਾ ਕੇ ਬਹਿੰਦੇ ਨੇ ਵੀ ਚੱਲਦਾ ਕਿ ਨਹੀਂ, ਕਹਿੰਦਾ ਮਹਾਰਾਜ ਉਹ ਕਿਵੇਂ। ਕਹਿੰਦੇ ਜਾ ਲਾਹੌਰ ਤੋਂ ਆਹ ਚੀਜ਼ਾਂ ਖਰੀਦ ਕੇ ਲਿਆ ਵੱਡੇ ਬਾਜ਼ਾਰ ਵਿੱਚੋਂ ਆਹ ਚੀਜ਼ਾਂ। ਕਹਿੰਦੇ ਸੱਤ ਬਚਨ ਚਲੇ ਗਏ। ਉਹ ਇਤਿਹਾਸਕਾਰਾਂ ਨੇ ਅੱਡ ਅੱਡ ਚੀਜ਼ਾਂ ਲਿਖੀਆਂ ਨੇ, ਕਿਸੇ ਨੇ ਕਿਹਾ ਵੀ ਭਾਈ ਮਰਦਾਨੇ ਦੀ ਲੜਕੀ ਦਾ ਦਾਜ ਸੀ, ਕਿਸੇ ਨੇ ਕੁਝ ਲਿਖਿਆ, ਚਲੋ ਜੋ ਵੀ ਹੈ ਸੀ ਮਤਲਬ ਸਮਾਨ ਲੈਣ ਭੇਜਿਆ। ਭਾਈ ਭਗੀਰਥ ਜੀ ਗਏ ਉੱਥੇ, ਉਹ ਸਮਾਨ ਦਾ ਪਤਾ ਕੀਤਾ ਤੇ ਇੱਕ ਵੱਡਾ ਵਪਾਰੀ ਸੀ ਬਹੁਤ, ਜਿਹਦੇ ਜਹਾਜ਼ ਚੱਲਦੇ ਸੀ ਲੰਕਾ ਤੱਕ, ਭਾਈ ਮਨ ਸੁੱਖ ਵਪਾਰੀ, ਉਹਦੇ ਕੋਲ ਸੀ ਉਹ ਸਮਾਨ। ਤੇ ਉਹ ਕਹਿੰਦਾ ਵੀ ਅੱਜ ਨਹੀਂ ਬਣਦਾ ਤੇ ਤੂੰ ਵਾਪਸ ਨਹੀਂ ਜਾ ਸਕਦਾ, ਹੋ ਸਕਦਾ ਘੋੜੇ ਤੇ ਗਏ ਹੋਣ ਕਿਉਂਕਿ ਸੁਲਤਾਨਪੁਰ ਤੋਂ ਲਾਹੌਰ ਕਾਫੀ ਪੈਂਦਾ, ਤੁਰ ਕੇ ਤਾਂ ਨਹੀਂ ਜਾ ਸਕਦੇ, ਇੱਕ ਦਿਨ ਰਹਿਣਾ ਪੈ ਗਿਆ ਉੱਥੇ, ਮੁੱਕਦੀ ਗੱਲ ਇਹ ਹੈ। ਹੁਣ ਜਦੋਂ ਰਾਤ ਰਹੇ ਤੇ ਗੁਰੂ ਨਾਨਕ ਨੇ ਆਪਣੇ ਸੰਤ ਨੂੰ ਟੈਸਟ ਕੀਤਾ ਵੀ ਚੱਲਦਾ ਕਿ ਨਹੀਂ ਚੱਲਦਾ। ਰਾਤ ਰਹੇ ਤੇ ਰੋਟੀ ਖਾਣ ਤੋਂ ਪਹਿਲਾਂ ਮਨਸੁਖ ਨੇ ਕਿਹਾ ਵੀ ਭਗੀਰਥ ਪ੍ਰਸ਼ਾਦਾ ਛਕਾਈਏ, ਤੇ ਉਹ ਕਹਿੰਦੇ ਠਹਿਰ ਜਾ ਥੋੜ੍ਹਾ ਜਿਹਾ, ਮੈਨੂੰ ਮੇਰੇ ਗੁਰੂ ਦਾ ਮੈਨੂੰ ਹੁਕਮ ਹੈ ਵੀ ਸ਼ਾਮ ਨੂੰ ਨਿਤਨੇਮ ਕਰਨਾ ਜਾਂ ਸਿਮਰਨ ਕਰਨਾ ਕੁਝ ਵੀ ਹੈ, ਚੌਂਕੜਾ ਲਾਉਣਾ। ਉਹਨੇ ਲਾਇਆ। ਇਹ ਜਿਹੜਾ ਭਗੀਰਥ ਜਿਹੜਾ ਮਨਸੁਖ ਹੈ ਇਹ ਵੀ ਖੋਜੀ ਸੀ ਰੱਬ ਦਾ, ਅਮੀਰ ਬੰਦਾ ਸੀ ਪਰ ਖੋਜੀ ਸੀ। ਇਹ ਕੋਲ ਖਲੋ ਕੇ ਵੇਖਦਾ, ਉਹਨਾਂ ਨੇ ਸਿਮਰਨ ਕੀਤਾ, ਜੋ ਵੀ ਗੁਰੂ ਨੇ ਸ਼ਬਦ ਕਿਹਾ ਸੀ ਉਹ ਜਪਿਆ, ਤੇ ਮਨਸੁਖ ਨੂੰ ਇੰਜ ਲੱਗਾ ਕਿ ਜੋ ਕੁਝ ਇਹਦੇ ਕੋਲ ਹੈ ਉਹ ਮੇਰੇ ਕੋਲ ਨਹੀਂ। ਇਹ ਸੰਤ ਦੀ ਨਿਸ਼ਾਨੀ ਹੈ, ਸੰਤ ਦੀ ਨਿਸ਼ਾਨੀ ਹੈ ਜਿਹੜਾ ਸਾਨੂੰ ਆਪਣੀ ਕੰਗਾਲੀ ਦੇ ਦਰਸ਼ਨ ਕਰਾਦਾ ਉਹਨੂੰ ਸੰਤ ਕਹਿੰਦੇ, ਜਿਹੜਾ ਸਾਨੂੰ ਆਪਣੀ ਗਰੀਬੀ ਕੰਗਾਲੀ ਆਪਣੇ ਭਰਮ ਦੇ ਦਰਸ਼ਨ ਕਰਾਦਾ। ਮਨਸੁਖ ਨੂੰ ਲੱਗਾ ਵੀ ਇਹਦੇ ਕੋਲ ਕੋਈ ਐਸੀ ਚੀਜ਼ ਹੈ ਜੋ ਮੇਰੇ ਕੋਲ ਨਹੀਂ ਹੈ, ਭਾਵੇਂ ਮੈਂ ਕਰੋੜਾਂ ਪਤੀ ਹਾਂ। ਚਲੋ ਰਾਤ ਲੰਘੀ, ਸਵੇਰੇ ਫਿਰ ਉਹੀ ਹੋਇਆ, ਸਵੇਰੇ ਫਿਰ ਚੌਂਕੜਾ ਲਾਇਆ, ਭਾਈ ਮਨਸੁਖ ਨੇ ਸਿਮਰਨ ਕੀਤਾ। ਉਹ ਸਿਮਰਨ ਦੇ ਵਿੱਚੋਂ ਜਿਹੜਾ ਆਨੰਦ ਆਲੇ ਦੁਆਲੇ ਖਿਲਰ ਰਿਹਾ ਸੀ, ਇਹ ਸੰਤ ਦੀ ਨਿਸ਼ਾਨੀ ਹੁੰਦੀ ਹੈ। ਸੰਤ ਉਹਨੂੰ ਕਹਿੰਦੇ ਨੇ ਜਿਹੜਾ ਜਿੱਥੋਂ ਦੀ ਲੰਘੇ ਉਹਦੇ ਆਲੇ ਦੁਆਲੇ ਨਾਮ ਦਾ ਪ੍ਰਭਾਵ ਖਿਲਰਦਾ ਜਾਏ। ਇਹ ਬਾਣੀ ਦਾ ਸ਼ਬਦ ਹੈ, ਭਲਕੇ ਉੱਠ ਪਰਾਉਣਾ ਮੇਰੇ ਘਰ ਆਓ, ਪਾਉ ਪਖਾਲਾ ਤਿਸਕੇ ਮਨ ਤਨ ਨਿਤ ਭਾਵੋ, ਨਾਮ ਸੁਣੇ ਨਾਮ ਸੰਗ੍ਰਹਿ ਨਾਮੇ ਲਿਵਲਾਵੋ। ਇੱਕ ਬੋਲੀ ਵਿੱਚ ਸੰਗ੍ਰਹਿ ਨੂੰ ਇਕੱਠਾ ਕਰਨਾ ਕਹਿੰਦੇ ਨੇ, ਇੱਕ ਬੋਲੀ ਵਿੱਚ ਸੰਗ੍ਰਹਿ ਨੂੰ ਧਾਰਨ ਕਰਨਾ ਵੀ ਕਹਿੰਦੇ ਨੇ। ਇੱਥੇ ਅਰਥ ਕਰਾਂਗੇ ਨਾਮ ਸੁਣੇ ਨਾਮ ਸੰਗ੍ਰਹਿ, ਜਿੱਥੋਂ ਸਾਧੂ ਲੰਘਦਾ ਉੱਥੇ ਸੰਗ੍ਰਹਿ ਦਾ ਸੰਗ੍ਰਹਿ ਕਰਨਾ, ਇਕੱਠਾ ਕਰਨਾ। ਜਿਵੇਂ ਕੋਈ ਕੀਮਤੀ ਚੀਜ਼ ਖਿਲਰ ਜਾਏ ਤੇ ਮਾਂਜਾ ਲੈ ਕੇ ਉਹਨੂੰ ਇਕੱਠਾ ਕਰੀਏ, ਸੰਤ ਉਹ ਹੁੰਦਾ ਜਿੱਥੇ ਬੈਠ ਜਾਏ ਸਾਧ ਸੰਗਤ ਦੀ, ਉੱਥੇ ਨਾਮ ਦੀ ਵਰਖਾ ਹੋ ਜਾਏ। ਬਾਣੀ ਉਚਰੈ ਸਾਧ ਜਨ ਅਵੇਂ ਚੱਲੈ ਝਰਨੇ, ਇਹ ਸਾਧ ਦੀ ਨਿਸ਼ਾਨੀ ਹੈ, ਸਾਧੂ ਦੀ ਨਿਸ਼ਾਨੀ ਹੈ। ਸੋ ਇਹ ਜਦੋਂ ਸਿਮਰਨ ਕੀਤਾ ਭਾਈ ਮਨਸੁਖ ਜੀ ਨੇ, ਤਾਂ ਉਸ ਥਾਂ ਤੇ ਕੁਦਰਤੀ ਮੇਰੇ ਅੱਗੇ ਆ ਸ਼ਬਦ ਵੀ ਲੱਗਾ ਹੋਇਆ, ਉੱਥੇ ਅੰਮ੍ਰਿਤ ਵੰਡੀਐ ਸੁਖੀਆਂ ਹਰ ਕਰਨੇ। ਸਾਧੂ ਦਾ ਮਤਲਬ ਹੈ ਅੰਮ੍ਰਿਤ ਵੰਡਿਆ ਜਾ ਰਿਹਾ ਲਗਾਤਾਰ ਉਹਦੇ ਕੋਲ। ਤਾਂ ਹੀ ਕਿਹਾ ਨਾ ਸਿੱਖਾਂ ਨੇ ਅਰਦਾਸ ਬਣਾਈ ਹੈ ਵੀ ਜਿੰਨਾ ਮਿਲਿਆ ਤੇਰਾ
ਨਾਮ ਚੇਤਾ ਆਵੇ, ਨਾਮ ਚੇਤਾ ਹੁੰਦਾ ਉਹਦੇ, ਇਵੇਂ ਉਹਦੀ ਨਿਸ਼ਾਨੀ ਹੁੰਦੀ ਹੈ। ਸਾਧਕੈ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਉਹ ਜਦੋਂ ਪ੍ਰਭਾਵ ਪਿਆ ਤੇ ਜਿਹੜਾ ਭਾਈ ਭਗੀਰਥ ਸੀ ਨਾ, ਸਾਧ ਸੰਗਤ ਜੀ ਉਹਦੇ ਕੋਲ ਮਨ ਸੁੱਖ ਵੀ ਚੌਂਕੜਾ ਲਾ ਕੇ ਬਹਿ ਗਿਆ, ਪਰ ਉਹਨੂੰ ਪਤਾ ਨਹੀਂ ਵੀ ਹੈ ਕੀ ਚੀਜ਼ ਹੈ। ਨਾਮ ਉਹ ਚੀਜ਼ ਹੁੰਦੀ ਹੈ ਜਿਹਦਾ ਜਿਹਨੂੰ ਬੁੱਧੀ ਪਰਿਭਾਸ਼ਾ ਨਾ ਦੇ ਸਕੇ। ਕਈ ਕਹਿੰਦੇ ਨਾਮ ਕੀ ਹੁੰਦਾ, ਨਾਮ ਦੇ ਪਹਿਲੇ ਕਈ ਰੂਪ ਨੇ। ਨਾਮ ਦਾ ਐਂਡ ਵਾਲਾ ਸਰੂਪ ਇਹ ਹੈ ਕਿ ਜਿਹਨੂੰ ਤੁਸੀਂ ਕੋਈ ਪਰਿਭਾਸ਼ਾ ਵਿੱਚ ਨਾ ਦੱਸ ਸਕੋ ਵੀ ਆਹ ਨਾਮ ਹੈ, ਉਹਨੂੰ ਨਾਮ ਕਹਿੰਦੇ। ਉਹਦੇ ਤੋਂ ਪਹਿਲਾਂ ਨਾਮ ਨਹੀਂ ਹੈ, ਉਹ ਨਾਮ ਦੀ ਸਾਧਨਾ ਹੋ ਸਕਦੀ ਹੈ ਵੀ ਇੱਥੇ ਅੰਜ ਵਾਹਿਗੁਰੂ ਕਹੋ, ਇੱਥੇ ਅੰਜ ਕਰੋ, ਉਹ ਨਾਮ ਦੀ ਸਾਧਨਾ ਹੈ, ਉਹ ਰਾਹ ਦਾ ਕੰਮ ਹੈ। ਜਦੋਂ ਨਾਮ ਦਾ ਸਰੂਪ ਐਂਡ ਵਾਲਾ ਪ੍ਰਗਟ ਹੋਏਗਾ, ਉਹਦੀ ਨਿਸ਼ਾਨੀ ਇੱਕੋ ਹੈ ਵੀ ਤੁਸੀਂ ਉਹਨੂੰ ਬਾਹਰ ਦੱਸ ਨਹੀਂ ਸਕੋਗੇ ਵੀ ਉਹ ਕੀ ਹੁੰਦਾ, ਸਿਰਫ ਉਹ ਚੁੱਪ ਕਰਕੇ ਦੱਸਿਆ ਜਾਏਗਾ। ਇਹ ਹੁਣ ਚੀਜ਼ ਅਸੀਂ ਕਿਵੇਂ ਪੇਸ਼ ਕਰ ਰਹੇ ਹਾਂ ਸੰਗਤ ਦੇ ਸਾਹਮਣੇ, ਉਹਨੂੰ ਕੀ ਦੱਸ ਰਹੇ ਹਾਂ। ਜਿਹੜਾ ਪੱਗ ਬੰਨਦਾ ਉਹ ਕਹਿੰਦਾ ਇੱਦਾਂ ਪੱਗ ਬੰਨੋ, ਇਹਨੂੰ ਇਨਾਮ ਕਹਿੰਦੇ ਨੇ। ਕੋਈ ਕਹਿੰਦਾ ਇੱਦਾਂ ਰੋਟੀ ਖਾਓ, ਇਹਨੂੰ ਇਨਾਮ ਕਹਿੰਦੇ ਨੇ। ਕੋਈ ਕਹਿੰਦਾ ਆਪਣੀ ਡਿਊਟੀ ਕਰੋ, ਉਹਨੂੰ ਇਨਾਮ ਕਹਿੰਦੇ। ਇਹ ਤਾਂ ਅਸੀਂ ਆਪਣੀਆਂ ਖੇਡਾਂ ਖੇਡ ਰਹੇ ਹਾਂ। ਨਾਮ ਉਹ ਚੀਜ਼ ਹੈ ਜਿਹਦੀ ਵਿਆਖਿਆ ਨਾ ਹੋ ਸਕੇ, ਜਿਹਨੂੰ ਕਥਿਆ ਨਾ ਜਾ ਸਕੇ, ਕਿਹਾ ਨਾ ਜਾ ਸਕੇ। ਇਹਦੇ ਵਿੱਚ ਹੀ ਆਉਂਦਾ ਨਾ ਸ਼ਬਦ ਦੇ ਕਿ ਅਕਥ ਕਥਾ ਤਿੰਨ ਜਾਨੀ, ਵਾਰ ਵਾਰ ਜਾਨੀ ਸ਼ਬਦ ਗੁਰੂ ਸਾਹਿਬ ਵਰਤ ਰਹੇ ਨੇ, ਜਾਣਿਆ ਸ਼ਬਦ ਵਰਤ ਰਹੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਮਝਣਾ ਕਾਫੀ ਨਹੀਂ ਹੈ ਮਨੁੱਖ ਵਾਸਤੇ, ਜਾਣਨਾ ਬੜਾ ਜ਼ਰੂਰੀ ਹੈ, ਮਹਿਸੂਸ ਕਰਨਾ, ਫੀਲ ਕਰਨਾ ਬੜਾ ਜ਼ਰੂਰੀ ਹੈ। ਇਸ ਕਰਕੇ ਸਾਧ ਸੰਗਤ ਜੀ ਜਦੋਂ ਸਮਾਪਤੀ ਹੋਈ ਤੇ ਮਨ ਸੁੱਖ ਕਹਿੰਦਾ ਵੀ ਭਗੀਰਥ ਇਹ ਕੀ ਹੈ ਤੇਰੇ ਕੋਲ, ਤੇ ਭਗੀਰਥ ਕਹਿੰਦਾ ਜੇ ਮੈਂ ਦੱਸਾਂਗਾ ਤੇ ਗੱਲ ਨਹੀਂ ਬਣਨੀ, ਇਹ ਕੋਈ ਐਵੇਂ ਦੀ ਚੀਜ਼ ਹੈ ਜਿਹੜੀ ਮੇਰੇ ਗੁਰੂ ਨੇ ਮੈਨੂੰ ਦਿੱਤੀ ਹੈ। ਤੇਰਾ ਗੁਰੂ ਕਿਹੜਾ, ਕਹਿੰਦੇ ਗੁਰੂ ਨਾਨਕ ਸਾਹਿਬ, ਕਹਿੰਦੇ ਮੈਨੂੰ ਵੀ ਦੇ ਦੇ, ਕਹਿੰਦੇ ਆ ਜਾ ਤੈਨੂੰ ਉੱਥੇ ਲੈ ਚੱਲਣਾ, ਦੇ ਦੇਣਗੇ। ਲੈ ਗਿਆ ਨਾਲ, ਮਨ ਸੁੱਖ ਗੁਰੂ ਸਾਹਿਬ ਨੂੰ ਮਿਲਿਆ। ਜਦੋਂ ਮਨ ਸੁੱਖ ਮਿਲਿਆ ਤੇ ਭਾਈ ਭਗੀਰਥ ਕਹਿੰਦਾ ਮਹਾਰਾਜ ਹੁਕਮ, ਪਾਤਸ਼ਾਹ ਕਹਿੰਦੇ ਤੇਰੀ ਡਿਊਟੀ ਸਮਾਪਤ ਹੋਈ, ਜਾਓ ਲੰਗਰ ਪਾਣੀ ਛਕੋ। ਇਹ ਸੰਤ ਦੀ ਡਿਊਟੀ ਸੀ ਜਿਹੜੀ ਤੂੰ ਕਰ ਦਿੱਤੀ, ਮੈਂ ਟੈਸਟ ਕਰ ਲਿਆ ਵੀ ਸੰਤ ਐਵੇਂ ਦੇ ਹੋਣਗੇ। ਸੰਤ ਦਾ ਕੰਮ ਹੈ ਆਦਮੀ ਨੂੰ ਪ੍ਰਭਾਵਿਤ ਕਰਕੇ ਗੁਰੂ ਤੱਕ ਛੱਡ ਜਾਣਾ, ਉਸ ਤੋਂ ਬਾਅਦ ਉਹਦਾ ਕੋਈ ਕਾਰਜ ਨਹੀਂ ਹੈ, ਉਸ ਤੋਂ ਬਾਅਦ ਕੰਮ ਗੁਰੂ ਗ੍ਰੰਥ ਸਾਹਿਬ ਜੀ ਦਾ। ਜੇ ਉਹ ਫਿਰ ਵੀ ਵਿੱਚ ਲਾਤੜ ਆਉਂਦਾ ਫਿਰ ਉਹ ਮੰਜੀਦਾਰ, ਉਹ ਜਿਹੜੇ ਬਾਈ ਮੰਜੀਆਂ ਵਾਲੇ ਨੇ, ਫਿਰ ਉਹ ਹੈ। ਉਹਦਾ ਕੰਮ ਗੁਰੂ ਤੱਕ ਲਿਆਉਣਾ ਹੈ, ਪਰ ਇਹ ਵੀ ਨਹੀਂ ਕਹਿ ਸਕਦੇ ਵੀ ਸੰਤ ਹੁੰਦਾ ਨਹੀਂ। ਸੰਤ ਹੁੰਦਾ ਜੋ ਗੁਰੂ ਤੱਕ ਲੈ ਕੇ ਆਉਂਦਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਸੰਤ ਟਹਿਲ ਕੀ ਬੇਲਾ, ਸੰਤ ਟਹਿਲ ਕੀ ਬੇਲਾ ਦਾ ਮਤਲਬ ਹੈ ਸੰਤ ਦਾ ਸੰਗ ਹੀ ਹੈ ਸਿਰਫ, ਉਹਦੇ ਕੋਲ ਰਹਿਣ ਦੀ ਜਾਚ ਆਉਣੀ ਚਾਹੀਦੀ ਹੈ, ਉਹਦੇ ਕੋਲ ਅਸੀਂ ਕਿੰਨੇ ਅਦਬ ਨਾਲ ਰਹਿ ਸਕਦੇ ਹਾਂ, ਕਿਉਂਕਿ ਉਹ ਇੱਕ ਆਦਮੀ ਨਹੀਂ ਹੈ, ਉਹ ਇੱਕ ਸਿਰਫ ਬੁੱਤ ਦਿਸ ਰਿਹਾ ਬਾਹਰੋਂ, ਉਹਦੇ ਵਿੱਚ ਗੁਰੂ ਦੀ ਜੋਤ ਵਰਤ ਰਹੀ ਹੈ ਜਿਹਨੇ ਤੁਹਾਨੂੰ ਕਨਵਰਟ ਕਰਨਾ, ਜਿਹਨੇ ਤੁਹਾਨੂੰ ਆਪਣੇ ਕੋਲ ਲੈ ਕੇ ਆਉਣਾ। ਇਸ ਕਰਕੇ ਤਾਂ ਮਹਾਰਾਜ ਕਹਿੰਦੇ ਵੀ ਜਿਹੜਾ ਉਧਾਰ ਹੋਣਾ ਨਾ ਉਹ ਸੰਤ ਦੀ ਗੁਰਮੁਖ ਦੀ ਸੰਗਤ ਨਾਲ ਹੋਣਾ, ਪੰਜ ਪਿਆਰਿਆਂ ਤੋਂ ਨਾਮ ਦੀ ਦਾਤ ਲੈ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕੇ, ਦਸ ਪਾਤਸ਼ਾਹ ਨਾਲ ਜੁੜ ਕੇ। ਇੱਥੇ ਕੋਈ ਐਵੇਂ ਦੇ ਸੰਤ ਦੀ ਮੈਂ ਗੱਲ ਨਹੀਂ ਕਰ ਰਿਹਾ ਜਿਹੜੇ ਪਖੰਡੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਇੱਦਾਂ ਗੱਦੇ ਲਾ ਕੇ ਬੈਠੇ ਹੋਏ, ਉਹਨਾਂ ਦੀ ਗੱਲ ਨਹੀਂ ਮੈਂ ਕਰ ਰਿਹਾ। ਉਹਦੇ ਗੁਰੂ ਦੇ ਸੇਵਕ ਨੇ, ਉਹਦੇ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦੇ, ਉਹਨਾਂ ਦੀ ਤਾਂ ਇਹ ਅਰਦਾਸ ਹੁੰਦੀ ਹੈ ਵੀ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਹੇ, ਉਹਨਾਂ ਦੀ ਤਸਵੀਰ ਬਣਾਈ ਹੈ। ਤੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਐਵੇਂ ਦੇ ਸੰਤਾਂ ਦੀ, ਗੁਰਮੁਖਾਂ ਦੀ, ਗੁਰਸਿੱਖਾਂ ਦੀ ਸੰਗਤ ਕਰਨ ਦਾ ਵੇਲਾ ਹੈ, ਸਮਾਂ ਹੈ, ਤੇ ਸਮੇਂ ਦੀ ਕਦਰ ਕਰਨੀ ਬੜੀ ਜ਼ਰੂਰੀ ਹੈ। ਇਸ ਕਰਕੇ ਮਹਾਰਾਜ ਸੁਚੇਤ ਕਰਦੇ ਨੇ ਬਾਣੀ ਦੇ ਵਿੱਚ, ਪੜ੍ਹੋ ਸਾਰੇ ਗੱਜ ਵੱਜ ਕੇ,

ਜਬ ਲਗ ਜੋਬਨ ਸਾਸ ਹੈ ਤਬ ਲਗ ਇਹ ਤਨ ਦੇ। ਜਿੰਨਾ ਚਿਰ ਸਵਾਸ ਨੇ ਉਹਨਾਂ ਚਿਰ ਹੀ ਸਮਾਂ ਹੈ, ਉਸ ਤੋਂ ਬਾਅਦ ਸਮਾਂ ਨਹੀਂ ਮਿਲੇਗਾ। ਬਿਨ ਗੁਣ ਕਾਮਨਾ ਆਵੇ ਢਹਿ ਢੇਰੀ ਤਨ ਹੋਏ। ਇਹਨੇ ਇੱਕ ਢੇਰੀ ਬਣ ਜਾਣਾ, ਇੱਦਾਂ ਇਕੱਠੀਆਂ ਜਿਹੀਆਂ ਕਰਨਗੇ ਵਿੱਚੋਂ ਚਿੱਟਾ ਜਿਹਾ ਕੱਪੜਾ ਲੈ ਕੇ, ਹੱਡੀਆਂ ਵੱਖਰੀਆਂ ਕਰਕੇ ਕਿਤੇ ਵਗਾ ਆਉਣਗੇ, ਬਾਕੀ ਕਹਿੰਦੇ ਇੱਥੇ ਦੱਬ ਦਿਓ ਜ਼ਮੀਨ ਵਿੱਚ। ਇਸ ਕਰਕੇ ਮੇਰੇ ਮਨ ਲੈ ਲਾਹਾ ਘਰ ਜਾਏ। ਇੱਥੋਂ ਲਾਹਾ ਇਹ ਸਰੀਰ ਮਿਲਿਆ ਹੀ ਇਸ ਵਾਸਤੇ ਹੈ। ਸੋ ਗੁਰੂ ਸਾਹਿਬ ਅੱਗੇ ਕਹਿੰਦੇ, ਈ ਹਾਂ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ। ਇੱਥੇ ਸਪਸ਼ਟ ਕਰ ਦਿੱਤਾ ਈ ਹਾਂ ਅਤੇ ਆਗੈ, ਇੱਕ ਜੀਵਨ ਇੱਥੇ ਹੈ ਅਤੇ ਇੱਕ ਅੱਗੇ ਹੈ, ਅੱਗੇ ਵੀ ਹੈ। ਜਿਸ ਬੰਦੇ ਨੂੰ ਅੱਗੇ ਦਾ ਵਿਸ਼ਵਾਸ ਨਹੀਂ ਉਹਨੂੰ ਧਰਮ ਵਿੱਚ ਰਹਿਣ ਦਾ ਕੋਈ ਫਾਇਦਾ ਹੀ ਨਹੀਂ ਹੈ, ਕਿਉਂਕਿ ਉਹ ਜਦੋਂ ਕਹੇਗਾ ਵੀ ਇੱਥੇ ਹੀ ਸਾਰਾ ਕੁਝ, ਫਿਰ ਇੱਥੇ ਤਾਂ ਸਾਰੇ ਸਾਧਨ ਬਣੇ ਨੇ। ਇਸ ਕਰਕੇ ਈਹਾਂ ਖਾਟ ਚਲੋ ਹਰ ਲਾਹਾ, ਲਾਹਾ ਲਓ ਇੱਥੇ ਖੱਟੀ ਖੱਟੋ, ਯਾਨੀ ਕਿ ਇੱਥੇ ਕੰਮ ਹੈ ਕੋਈ ਜ਼ਰੂਰੀ ਕੰਮ ਜਿਹਦੇ ਵਾਸਤੇ ਅਸੀਂ ਇੱਥੇ ਆਏ ਹਾਂ। ਈਹਾਂ ਖਾਟ ਚਲੋ ਹਰ ਲਾਹਾ ਆਗੈ, ਅੱਗੇ ਪਰਲੋਕ ਦੇ ਵਿੱਚ ਬਸਣ ਸੁਹੇਲਾ, ਉੱਥੇ ਵਸੇਵਾ ਸੁਹੇਲਾ ਸੌਖਾ ਹੋ ਜਾਏਗਾ, ਉੱਥੇ ਰਹਿਣਾ, ਉੱਥੇ ਇੱਕ ਮਹਿਲ ਬਣ ਜਾਏਗਾ। ਅਤੇ ਫਿਰ ਜਦੋਂ ਮਹਾਰਾਜ ਨੇ ਇੱਦਾਂ ਕਿਹਾ ਨਾ ਵੀ ਕਰੋਂ ਬੇਨਤੀ ਕਿਸੇ ਨੂੰ ਕਿਹਾ, ਅਤੇ ਉਹ ਕਹਿੰਦਾ ਮਹਾਰਾਜ ਕੋਈ ਗੱਲ ਨਹੀਂ, ਅਜੇ ਤਾਂ ਖਾਣ ਪੀਣ ਦਾ ਸਮਾਂ ਹੈ, ਅਜੇ ਤਾਂ ਰੁਕ ਜਾਂਦੇ ਹਾਂ ਥੋੜ੍ਹਾ ਜਿਹਾ, ਅਜੇ ਤਾਂ ਜਵਾਨੀ ਹੈ। ਮਹਾਰਾਜ ਕਹਿੰਦੇ ਨਹੀਂ ਭਾਈ, ਔਧ ਘਟੈ ਦਿਨ ਸਰੈ ਨਾਰੇ, ਉਮਰ ਘਟ ਰਹੀ ਹੈ, ਦਿਨ ਰਾਤ ਕਰਕੇ ਟਾਈਮ ਲੰਘਦਾ ਜਾ ਰਿਹਾ, ਸਮੇਂ ਦੀ ਸੰਭਾਲ ਕਰ। ਔਧ ਮੈਨੇ ਉਮਰ ਘਟੈ ਘਟ ਰਹੀ ਹੈ, ਦਿਨ ਸਰੈ ਨਾਰੇ, ਦਿਨ ਦਿਨ ਕਰਕੇ ਰਾਤ ਰਾਤ ਕਰਕੇ। ਫਿਰ ਮਹਾਰਾਜ ਕੀ ਕਰਨਾ ਚਾਹੀਦਾ, ਕਿਹੜਾ ਕੰਮ ਕਰਨਾ ਚਾਹੀਦਾ? ਤੇ ਪਾਤਸ਼ਾਹ ਅੱਗੇ ਉਪਦੇਸ਼ ਦਿੰਦੇ, ਪੜ੍ਹੋ ਫਿਰ ਪਿਆਰ ਦੇ ਨਾਲ।

ਗੁਰੂ ਵਾਲਾ ਬਣ ਕੇ ਆਪਣੇ ਕੰਮ ਨੂੰ ਸਿਰੇ ਚਾੜ ਜਿਹਦੇ ਵਾਸਤੇ ਤੂੰ ਆਇਆ। ਇਹ ਅੱਗੇ ਜਾ ਕੇ ਹੋਰ ਸਪਸ਼ਟ ਕਰ ਦੇਣਗੇ। ਜਿਹੜੀ ਸਾਡੀ ਸੋਚ ਬਣ ਰਹੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਨਾਲ ਬਿਲਕੁਲ ਨਹੀਂ ਮਿਲਦੀ। ਜਿਵੇਂ ਅਸੀਂ ਸੰਸਾਰ ਬਾਰੇ ਸਾਰਾ ਕੁਝ ਸੋਚ ਰਹੇ ਹਾਂ, ਹਾਂ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੰਸਾਰਕ ਖੇਤਰ ਵਾਸਤੇ ਅਸੀਂ ਇਹ ਕੰਮ ਕਰ ਰਹੇ ਹਾਂ, ਕਰਨਾ ਮਾੜਾ ਨਹੀਂ ਹੈ। ਇੱਥੇ ਸਾਨੂੰ ਭੁਲੇਖਾ ਲੱਗ ਗਿਆ। ਜੇ ਅਸੀਂ ਕਹਾਂਗੇ ਵੀ ਕੋਈ ਕੰਮ ਨਹੀਂ ਆਉਣਾ, ਔਰ ਕਾਜ ਤੇਰੇ ਕਿਤੇ ਨਾਕਾਮ, ਮੇਰੇ ਸਾਧ ਸੰਗਤ ਭੱਜ ਕੇਵਲ ਨਾ, ਤਾਂ ਉਦੋਂ ਅਸੀਂ ਸੰਨਿਆਸੀ ਬਣਨ ਦੀ ਕੋਸ਼ਿਸ਼ ਕਰਾਂਗੇ ਵੀ ਛੱਡ ਦਿਓ, ਕੋਈ ਲੋੜ ਹੀ ਨਹੀਂ। ਮਹਾਰਾਜ ਕਹਿ ਰਹੇ ਨੇ ਔਰ ਕਾਜ ਤੇਰੇ ਕਿਤੇ ਨਾਕਾਮ। ਇੱਥੇ ਦੋ ਡਿਪਾਰਟਮੈਂਟ ਕਰਨੇ ਪੈਣਗੇ ਜੀਵਨ ਦੇ, ਇੱਕ ਮੀਰੀ ਦਾ ਇੱਕ ਪੀਰੀ ਦਾ। ਜਦੋਂ ਤੁਸੀਂ ਮੀਰੀ ਵਾਸਤੇ ਜਾਂਦੇ ਹੋ ਤਾਂ ਉਹਨੂੰ ਵੀ ਇੱਕ ਖਾਸ ਹੱਦ ਦੇ ਵਿੱਚ ਹੀ ਚੁਣਨਾ ਹੈ। ਜੇ ਉੱਥੇ ਦੌੜ ਸਪੀਡ ਓਵਰ ਹੋ ਗਈ ਤਾਂ ਜ਼ਿੰਦਗੀ ਖਤਮ ਹੋ ਜਾਏਗੀ, ਖਰਾਬ ਹੋ ਜਾਏਗੀ, ਸਪੀਡ ਵੱਧ ਗਈ ਜੀਵਨ ਦੀ। ਪਦਾਰਥ ਜਿਹੜਾ ਹਰ ਇੱਕ ਚੀਜ਼ ਦੀ ਸਪੀਡ ਹੁੰਦੀ ਹੈ। ਆਹ ਗੱਡੀਆਂ ਦੀ ਸਪੀਡ ਵੇਖੋ 220-240 ਤੱਕ ਹੈ, ਅਤੇ ਆਪਾਂ 240 ਤੇ ਥੋੜ੍ਹੀ ਚਲਾਉਂਦੇ ਹਾਂ। ਕਿਸੇ ਨੇ 240 ਤੇ ਚਲਾਈ ਗੱਡੀ? ਜ਼ਿਆਦਾ ਕੋਈ ਚਲਾਏਗਾ 120 ਤੇ, 110 ਤੇ, ਕੋਈ 140 ਤੇ ਚਲਾ ਜਾਏਗਾ, ਕਿਉਂਕਿ ਓਵਰ ਨਹੀਂ, ਉਹਨੂੰ ਪਤਾ ਹੈ। ਔਰ ਬਕਾਇਦਾ ਉਹਦੇ 'ਤੇ ਪਾਬੰਦੀ ਹੈ, ਉਹਦਾ ਚਲਾਨ ਹੈ ਵੀ ਤੁਸੀਂ ਇੰਨੀ ਸਪੀਡ ਕਰ ਰਹੇ ਹੋ। ਜਿਹੜਾ ਪਦਾਰਥ ਹੈ ਇਹਦੀ ਸਪੀਡ ਬਹੁਤ ਦਿੱਤੀ ਹੋਈ ਹੈ ਪਰਮੇਸ਼ਰ ਨੇ, ਉਹਨੂੰ ਜਿੰਨਾ ਮਰਜ਼ੀ ਅਸੀਂ ਤੇਜ਼ ਕਰ ਸਕਦੇ। ਪਰ ਇੱਥੇ ਗੁਰੂ ਦਾ ਪ੍ਰਬੰਧ ਹੈ ਕਿ ਗੁਰੂ ਦਾ ਉਪਦੇਸ਼ ਹੈ ਵੀ ਤੁਸੀਂ ਇਸ ਲਿਮਿਟ ਤੱਕ ਚਲਾ ਸਕਦੇ ਹੋ ਜੇ ਤੁਸੀਂ ਐਕਸੀਡੈਂਟ ਤੋਂ ਬਚਣਾ। ਹੁਣ ਸਾਡੀ ਸਪੀਡ ਬਹੁਤ ਵੱਧ ਗਈ, ਬਹੁਤ ਜ਼ਿਆਦਾ ਸਪੀਡ ਹੋ ਗਈ ਪਦਾਰਥ, ਸਗੋਂ ਕਈ ਵਾਰੀ ਤੇ ਇੰਝ ਲੱਗਦਾ ਵੀ ਹੁਣ ਸਪੀਡ ਇੰਨੀ ਵੱਧ ਗਈ ਹੈ ਵੀ ਇਹ ਸਿਸਟਮ ਖਤਮ ਹੋਣ ਦੇ ਨੇੜੇ ਆ ਗਿਆ। ਜਿਵੇਂ ਦੀਵਾ ਤੇਲ ਜਦੋਂ ਮੁੱਕਦਾ ਤਾਂ ਉਹਦੀ ਲਾਟ ਹੋਰ ਉੱਚੀ ਹੋ ਜਾਂਦੀ ਹੈ, ਉਹ ਸਾਡੇ ਬਾਹਰਲੇ ਜੀਵਨ। ਸੋ ਜੋ ਕਰਨਾ ਹੈ, ਜੋ ਮਿਹਨਤ, ਜਿਵੇਂ ਅਸੀਂ ਸੋਚ ਰਹੇ ਹਾਂ ਕਿ ਅਸੀਂ ਸਿਰਫ ਸੰਸਾਰਕ ਜ਼ਿੰਦਗੀ ਨੂੰ ਹੀ ਤਰਜੀਹ ਦੇ ਰਹੇ ਹਾਂ ਸਿਰਫ, ਜੇ ਤੁਸੀਂ ਕੋਈ ਧਾਰਮਿਕ ਵੀ ਕਾਰਜ ਕਰਦੇ ਹੋ ਨਾ, ਉਹਨੂੰ ਤੁਹਾਨੂੰ ਨਾਲ ਸੰਸਾਰ ਖੜਾ ਕਰਨਾ ਪੈਂਦਾ ਤਾਂ ਕੋਈ ਗੱਲ ਸੁਣਦਾ। ਆ ਮੈਂ ਕੋਸ਼ਿਸ਼ ਕੀਤੀ ਪਿੱਛੇ, ਅਸੀਂ ਵੀ ਸਿੰਘ ਸਾਰੇ ਜਥਾ ਪਿਆਰ ਕਰਦੇ ਨੇ ਵੀ ਆਪਾਂ ਗੁਰਮਤ ਦਾ ਵਿਦਿਆਲਿਆ ਬਣਾਈਏ, ਵੀ ਅੱਗੋਂ ਕਥਾਵਾਚਕ ਸਿੰਘ ਬਣਨ। ਕੋਈ ਪਾਠੀ ਸਿੰਘ ਨਹੀਂ ਮਿਲ ਰਹੇ, ਅੱਗੋਂ ਇਹ ਚੀਜ਼ ਆਉਣ ਵਾਲੇ 10 ਸਾਲਾਂ ਦੇ ਵਿੱਚ ਇਹ ਸਮੱਸਿਆ ਪੈਦਾ ਹੋ ਜਾਣੀ ਹੈ ਵੀ ਗੁਰਦੁਆਰੇ ਤਾਂ ਬਹੁਤ ਬਣਾਏ ਜਾਂਦੇ ਆ, ਜਿੱਥੇ ਗੁਰਦੁਆਰਾ ਛੋਟਾ ਸੀ ਅਗਲੇ ਸਾਲ ਆਓ ਤੇ 2 ਕਿੱਲਿਆਂ 'ਚ ਬਣਿਆ ਹੁੰਦਾ, ਉੱਧਰ ਕਿਸੇ ਦਾ ਧਿਆਨ ਨਹੀਂ ਹੈ। ਗੁਰਬਾਣੀ ਦੇ ਗਿਆਤਾ ਗ੍ਰੰਥੀ ਸਿੰਘ ਔਰ ਪਾਠੀ ਸਿੰਘ ਨਹੀਂ ਆ ਰਹੇ, ਔਰ ਆਉਣ ਵਾਲੇ 10 ਸਾਲਾਂ ਦੇ ਵਿੱਚ ਇਹ ਗਿਣਤੀ ਬਿਲਕੁਲ ਘੱਟ ਜਾਣੀ ਹੈ। ਉਹਦਾ ਕਾਰਨ ਹੈ ਕਿ ਅਸੀਂ ਗ੍ਰੰਥੀ ਸਿੰਘਾਂ ਦਾ ਜਿਹੜਾ ਮਿਆਰ ਹੈ, ਪੰਜਾਬੀ ਵਿੱਚ ਨੂੰ ਕਹਿ ਰਿਹਾ, ਜਿਹੜਾ ਉਹਦਾ ਸਕਿੱਲ ਹੈ, ਜਿਵੇਂ ਇੱਕ ਬੰਦੇ ਦਾ ਸਕਿੱਲ ਹੁੰਦਾ ਨਾ ਵੀ ਇਹ ਫਲਾਣੀ ਨੌਕਰੀ 'ਤੇ ਲੱਗਾ, ਇਹਦੀ ਇੰਨੀ ਪੈਨਸ਼ਨ ਹੈ, ਇਹਨੂੰ ਸਰਕਾਰ ਮੈਡੀਕਲ ਦਿੰਦੀ ਹੈ, ਇਹਦੇ ਬੱਚਿਆਂ ਦੀ ਪੜ੍ਹਾਈ ਹੈ, ਇਹਦੇ ਘਰ ਦੀ ਫੀਸ ਵੀ ਫ੍ਰੀ ਹੈ, ਘਰ ਦੀ ਕਿਰਾਇਆ ਵੀ ਨਹੀਂ ਦੇਣਾ ਪੈਂਦਾ, ਤਾਂ ਲੋਕ ਆਪਣੇ ਆਪ ਉਹਦੇ ਬੱਚਿਆਂ ਵੱਲ ਰਿਸ਼ਤਾ ਕਰਦੇ ਨੇ ਵੀ ਇਹਦਾ ਕੋਈ ਸਕਿੱਲ, ਇਹਦਾ ਭਵਿੱਖ ਹੈ ਕੋਈ ਅੱਗੇ। ਤੁਸੀਂ ਕਿਸੇ ਬੰਦੇ ਨੂੰ ਪੁੱਛ ਲਓ ਵੀ ਤੂੰ ਕਿਸੇ ਗ੍ਰੰਥੀ ਸਿੰਘ ਦੇ ਬੱਚੇ ਵੱਲ ਰਿਸ਼ਤਾ ਕਰ ਲਏਗਾ, ਉੱਥੇ ਬੰਦ ਨਾ ਕਰਦੇ, ਉਹਦਾ ਭਵਿੱਖ ਹੀ ਨਹੀਂ ਹੈ। ਕੰਧਾਂ ਕਰੀਓ ਜਿੰਨੀਆਂ ਉੱਚੀਆਂ ਕਰਨੀਆਂ, ਉਹਦਾ ਕੋਈ ਭਵਿੱਖ ਨਹੀਂ। ਇਹ ਕੌਮ ਨੂੰ ਇਹਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ। ਮੈਂ ਪਿੱਛੇ ਵੀ ਬੇਨਤੀ ਕਰਕੇ ਆਇਆ ਸੀ, ਅਸੀਂ ਫਿਰ ਜਿੰਨਾ ਕੁ ਕਰ ਸਕਦਾ ਬੰਦਾ, ਹੁਣ ਐਡਾ ਵੱਡਾ ਸਿਸਟਮ ਹੈ ਉੱਤੇ ਇੱਕ ਕਥਾ ਬਾਅਦ ਕਿੰਨਾ ਕੁ ਕੰਮ ਕਰ ਸਕਦਾ। ਅਸੀਂ ਤਾਂ ਫਿਰ ਇਹ ਕੀਤਾ ਵੀ ਗ੍ਰੰਥੀ ਸਿੰਘਾਂ ਨੂੰ ਬੇਨਤੀ ਕੀਤੀ ਪੰਜਾਬ ਦੇ ਵਿੱਚ ਵੀ ਜਿਹੜਾ ਗ੍ਰੰਥੀ ਸਿੰਘ ਕਥਾ ਸਿੱਖਣਾ ਚਾਹੁੰਦਾ ਉਹ ਮਹੀਨੇ ਵਿੱਚ ਇੱਕ ਵਾਰੀ ਆ ਜਾਇਆ ਕਰੇ, ਵਿਦਿਆਲਿਆ ਫਤਿਹਗੜ੍ਹ ਸਾਹਿਬ ਸਰਹੰਦ ਬਣਿਆ, ਇੱਕ ਵਾਰੀ ਆ ਜਾਏ ਮਹੀਨੇ ਵਿੱਚ, ਇੱਕ ਕਲਾਸ ਉਹਨੂੰ ਵਿਦਿਆਲਿਆ ਵਿੱਚ ਦਿਆਂਗੇ। ਬਾਬਾ ਸੰਤੋਖ ਸਿੰਘ ਜੀ ਗੁਰਮਤਿ ਵਿਦਿਆਲਿਆ ਵਿੱਚ ਸਾਰਾ ਦਿਨ ਸੈਮੀਨਾਰ ਹੁੰਦਾ ਮਹੀਨੇ ਦੇ ਪਹਿਲੇ ਐਤਵਾਰ, ਉੱਥੇ ਹੋਰ ਵੀ ਬੁਲਾ ਰਹੇ ਨੇ, ਮੈਂ ਵੀ ਉਹਨਾਂ ਦੇ ਸਵਾਲਾਂ ਦੇ ਜਵਾਬ, ਇੱਕ ਵਿਸ਼ਾ ਪੜ੍ਹਾਇਆ ਜਾਂਦਾ ਤੇ 4 ਕਲਾਸਾਂ ਉਹਨਾਂ ਨੂੰ ਜੂਮ 'ਤੇ ਦਿੱਤੀਆਂ ਜਾਂਦੀਆਂ ਨੇ, ਜੂਮ ਐਪ 'ਤੇ, ਵੀ ਉਹ ਆਪਣਾ ਕੰਮ ਵੀ ਕਰਦੇ ਰਹਿਣ ਕਿਉਂਕਿ ਉਹ ਡਿਊਟੀ ਕਰ ਰਹੇ ਨਾ।
ਫਿਰ ਡਿਊਟੀ ਵੀ ਕਰਨ ਤੇ ਨਾਲ ਅਸੀਂ ਉਹਨਾਂ ਨੂੰ ਜਿੰਨਾ ਜਿਹੜੇ ਲੋੜਵੰਦ ਨੇ ਜਿਹੜੇ ਕਈ ਕਹਿੰਦੇ ਵੀ ਸਾਡੀ ਤਨਖਾਹ ਹੀ ਇੰਨੀ ਹੈ ਵੀ ਅਸੀਂ ਤਾਂ ਆਉਣ ਉਹਦਾ ਸਾਡੇ ਕੋਲ ਤਾਂ ਕਿਰਾਇਆ ਜਾਂ ਤੇਲ ਨਹੀਂ ਹੁੰਦਾ ਸੀ ਕਰੀਏ ਤਾਂ ਉਹਨਾਂ ਨੂੰ ਅਸੀਂ ਸਪੋਰਟ ਵਜੋਂ 3,000 ਰੁਪਈਆ ਮਹੀਨੇ ਦਾ ਵੀ ਦੇਣ ਦਾ ਇਹ ਬਣਾਇਆ 50 ਸੀਟਾਂ ਅਸੀਂ ਰੱਖੀਆਂ ਉਹਦੇ ਵਾਸਤੇ ਜਿੰਨੀ ਕੁ ਸਾਡੇ ਕੋਲ ਮਹਾਰਾਜ ਨੇ ਦਿੱਤਾ ਉਹਨੇ ਕੁ ਹਿਸਾਬ ਦੇਣਾ ਵੀ ਤੁਸੀਂ ਆਓ ਜਿੰਨੇ ਆਉਣਾ ਅਤੇ ਮੈਂ ਇੱਥੇ ਵੀ ਬੇਨਤੀ ਕਰਨਾ ਪਿੱਛੇ ਵੀ ਕੀਤੀ ਸੀ ਜਿਹੜਾ ਤੁਹਾਡਾ ਪਿੰਡ ਹੈ ਕੋਈ ਤੁਸੀਂ ਗ੍ਰੰਥੀ ਸਿੰਘ ਨੂੰ ਭੇਜਣਾ ਚਾਹੁੰਦੇ ਹੋ ਕੋਈ ਵਾਹੀ ਕਰਦਾ ਉਹਨੂੰ ਭੇਜ ਦਿਓ ਕੋਈ ਨੌਕਰੀ ਕਰਦਾ ਐਤਵਾਰ ਦਾ ਹੁੰਦਾ ਉਹਦੇ ਵਿੱਚ ਕੁਝ ਨਹੀਂ ਕਰਨਾ ਆਪਣੇ ਕੰਮ ਕਰੀ ਚੱਲੋ ਤੁਸੀਂ ਕੰਮ ਨਾ ਛੱਡੋ ਇਹ ਕੰਮ ਕਰਨ ਵਾਲਾ ਹੈ ਇਹ ਬਿਲਡਿੰਗਾਂ ਨੇ ਕਥਾ ਨਹੀਂ ਕਰਨੀ ਇਹਨਾਂ ਸਪੀਕਰਾਂ ਨੇ ਨਹੀਂ ਬੋਲਣਾ ਆਪਣੇ ਆਪ ਜਿਹੜੀ ਚੀਜ਼ ਇਹਦੀ ਤਹਿ ਵਿੱਚ ਬੈਠੀ ਹੋਈ ਹੈ ਨਾ ਵੈਸੇ ਤਾਂ ਨਾ ਇੱਕ ਵਾਰੀ ਇਹ ਝਟਕਾ ਲੱਗ ਜਾਏ ਨਾ ਚੰਗਾ ਸਾਨੂੰ ਪਤਾ ਹੀ ਲੱਗ ਜਾਏਗਾ ਵੀ ਇਹਨਾਂ ਦੀ ਕੀਮਤ ਕੀ ਗ੍ਰੰਥੀ ਸਿੰਘਾਂ ਦੀ ਇੱਕ ਵਾਰੀ ਲੱਗ ਜਾਏ ਹੈ ਤਾਂ ਠੀਕ ਹੈ ਅਤੇ ਜਾਂ ਫਿਰ ਆਪ ਸਿੱਖੀਏ ਹੁਣ ਸੋ ਅਸੀਂ ਤਾਂ ਉਹਦੇ ਵਿੱਚ ਸਾਰੇ ਦਰਵਾਜ਼ੇ ਖੋਲ੍ਹੇ ਨੇ ਵੀ ਜੇ ਤੁਸੀਂ ਆ ਰਹੇ ਨੇ ਸਿੰਘ ਇੱਥੋਂ ਤੱਕ ਵੱਡੇ ਵੱਡੇ ਅਹੁਦਿਆਂ 'ਤੇ ਲੱਗੇ ਹੋਏ ਸਿੰਘ ਨੌਕਰੀ ਕਰਦੇ ਉੱਥੇ ਆ ਰਹੇ ਨੇ ਵੀ ਉਹ ਸਿੱਖ ਰਹੇ ਨੇ ਕਹਿੰਦੇ ਅਸੀਂ ਆਪਣੇ ਵਾਸਤੇ ਸਿੱਖਣੀ ਚਲੋ ਅੱਗੇ ਵੇਖੀ ਜਾਏਗੀ ਜੇ ਆਏਗੀ ਤਾਂ ਕਰ ਲਵਾਂਗੇ ਘੱਟੋ ਘੱਟ ਆਪ ਤਾਂ ਸਟੈਂਡ ਹੋਈ ਆਪਾਂ ਸਿੱਖੀ ਵਿੱਚ ਸੋ ਤੁਸੀਂ ਜੇ ਉੱਥੋਂ ਪੰਜਾਬ ਵਿੱਚੋਂ ਤੁਹਾਡਾ ਕੋਈ ਰਿਲੇਸ਼ਨ ਕੋਈ ਸੰਬੰਧ ਹੈ ਕੋਈ ਵਿਦਿਆਰਥੀ ਪੱਕੇ ਤੌਰ 'ਤੇ ਸਿੱਖਣਾ ਚਾਹੁੰਦਾ ਹੈ ਕੋਈ ਮਹੀਨੇ ਬਾਅਦ ਆਉਣਾ ਚਾਹੁੰਦਾ ਹੈ ਦੋਵੇਂ ਤਰ੍ਹਾਂ ਦੇ ਉੱਥੇ ਸਾਰਾ ਉਹ ਫਰੀ ਹੈ ਉਹਦੇ ਵਿੱਚ ਕੋਈ ਉਹਦੇ ਵਿੱਚ ਕੋਈ ਫੀਸ ਨਹੀਂ ਕਿਸੇ ਦੀ ਕੋਈ ਲੰਗਰ ਦਾ ਨਹੀਂ ਰਿਹਾਇਸ਼ ਫੀਸ ਸਾਰਾ ਕੁਝ ਸੰਗਤ ਦਾ ਹੀ ਹੁੰਦਾ ਗੁਰੂ ਸਾਹਿਬ ਦਾ ਦਿੱਤਾ ਹੁੰਦਾ ਸੋ ਉਹਦੇ ਵਿੱਚ ਤੁਸੀਂ ਸਪੋਰਟ ਵੀ ਕਰ ਸਕਦੇ ਹੋ ਭੇਜ ਵੀ ਸਕਦੇ ਹੋ ਅਤੇ ਇੱਧਰ ਧਿਆਨ ਦੇਣਾ ਚਾਹੀਦਾ ਇਹ ਆਉਣ ਵਾਲੇ ਸਮੇਂ ਵਿੱਚ ਇਹ ਚੀਜ਼ਾਂ ਦੀ ਬੜੀ ਲੋੜ ਪੈਣੀ ਹੈ ਇਸ ਕਰਕੇ ਮਹਾਰਾਜ ਕਹਿੰਦੇ ਅਹੁਦ ਘਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਫਿਰ ਪਾਤਸ਼ਾਹ ਕਹਿੰਦੇ ਇਹੋ ਸੰਸਾਰ ਵਿਕਾਰ ਸੰਸੇ ਮਹਿ ਜਿਹੜਾ ਸੰਸਾਰ ਹੈ ਜਿਹੜਾ ਵਿਕਾਰ ਹੈ ਇਹ ਸੰਸਾ ਨਹੀਂ ਮਿਟਾਉਂਦਾ ਯਾਨੀ ਕਿ ਸੰਤੁਸ਼ਟ ਨਹੀਂ ਕਰਦਾ ਕੋਈ ਵੀ ਬੰਦਾ ਸੰਸਾਰ ਵਿੱਚੋਂ ਸੰਤੁਸ਼ਟ ਨਹੀਂ ਕਦੀ ਹੋਇਆ ਸੰਸਾ ਬਣਿਆ ਰਹਿੰਦਾ ਇਹਨੂੰ ਕਿੰਨੇ ਤਰਿਆ ਤਰਿਓ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਬ੍ਰਹਮ ਨੂੰ ਜਾਣਨ ਵਾਲਾ ਬ੍ਰਹਮ ਨਾਲ ਜੁੜਿਆ ਹੋਇਆ ਪਰਮੇਸ਼ਰ ਦੇ ਚਰਨਾਂ ਨਾਲ ਜੁੜਿਆ ਹੋਇਆ ਉਹਨੇ ਤਰਿਆ ਜਿਸ ਹੈ ਜਗਾਏ ਪਿਆਵੈ ਇਹੋ ਰਸ ਜਿਹਨੂੰ ਇਸ ਸੰਸਾਰ ਦੇ ਦ੍ਰਿਸ਼ਟਮਾਨ ਪਦਾਰਥਾਂ ਤੋਂ ਜਗਾ ਦਿੰਦਾ ਹੋਸ਼ ਵਿੱਚ ਲੈ ਆਉਂਦਾ ਤੇ ਇਹ ਰਸ ਪਿਆ ਦਿੰਦਾ ਨਾਮ ਦਾ ਅਕਥ ਕਥਾ ਤਿੰਨ ਜਾਨੀ ਉਹਨਾਂ ਨੇ ਅਕਥ ਕਥਾ ਵਾਹਿਗੁਰੂ ਦੀ ਉਹ ਗੱਲ ਜੋ ਕਥਨ ਵਿੱਚ ਨਹੀਂ ਆਉਂਦੀ ਜੋ ਭਾਈ ਭਗੀਰਥ ਨੇ ਮਨ ਸੁੱਖ ਨੂੰ ਸੁਣਾਈ ਸੀ ਚੁੱਪ ਕਰਕੇ ਬੋਲ ਕੇ ਵੀ ਇਹ ਵੀ ਡਿਊਟੀ ਹੈ ਬੋਲਣ ਦੀ ਵੀ ਡਿਊਟੀ ਹੈ ਪਹਿਲੀ ਡਿਊਟੀ ਜਿਹੜੀ ਗੁਰੂ ਸਾਹਿਬ ਨੇ ਮੱਕੇ ਵਿੱਚ ਕਾਜੀ ਰੁਕਣਦੀਨ ਨੂੰ ਜਦੋਂ ਸ਼ਬਦ ਦੀ ਦਾਤ ਬਖਸ਼ੀ ਸੀ ਸਮਾਧੀ ਬਖਸ਼ੀ ਸੀ ਅਤੇ ਜਦੋਂ ਉਹਨੂੰ ਫਿਰ ਬਾਹਰ ਮੁਖੀ ਕੀਤਾ ਸੀ ਅਤੇ ਉਹਨੇ ਉਪਦੇਸ਼ ਮੰਗਿਆ ਸੀ ਅਤੇ ਪਾਤਸ਼ਾਹ ਨੇ ਫਿਰ ਇਹ ਹੀ ਕਿਹਾ ਸੀ ਵੀ ਰੁਕਣਦੀਨ ਹੁਣ ਤੇਰੇ ਜੇ ਆ ਗਿਆ ਇਹ ਹੈ ਵੀ ਜੋ ਤੂੰ ਇੱਦਾਂ ਮਾਣਿਆ ਨਾ ਅੱਠ ਪੈਰ ਬਹਿ ਕੇ ਚੌਂਕੜੇ ਵਿੱਚ ਇਹ ਹੁਣ ਅੱਗੇ ਵੀ ਦੱਸ ਜਾ ਕੇ ਵੀ ਇਹਨੂੰ ਕੀ ਕਹਿੰਦੇ ਨੇ ਅਸਲ ਵਿੱਚ ਇਹ ਚੀਜ਼ ਹੀ ਐਵੇਂ ਦੀ ਸੀ ਇਹ ਜਿਹੜੀ ਇਨਫੋਰਮੇਸ਼ਨ ਹੈ ਨਾ ਜਾਣਕਾਰੀ ਹੈ ਇਹ ਮਹਾਰਾਜ ਕਿਰਪਾ ਕਰੇ ਤਾਂ ਹੁੰਦਾ ਇਹ ਅਸਲ ਵਿੱਚ ਪਹਿਲਾਂ ਮਾਣ ਕੇ ਜਾਣ ਕੇ ਅਤੇ ਫਿਰ ਬੋਲਣ ਵਾਲੀ ਗੱਲ ਹੈ ਇੱਥੇ ਫਰਕ ਪੈ ਗਿਆ ਅਸਰ ਤਾਂ ਨਹੀਂ ਹੋ ਰਿਹਾ ਵੀ ਅਸੀਂ ਪਹਿਲਾਂ ਬੋਲਣ ਲੱਗ ਪਏ ਜਾਣਨ ਤੋਂ ਪਹਿਲਾਂ ਹੀ ਉਹ ਕਣੀ ਅੰਦਰ ਡਿੱਗੀ ਨਹੀਂ ਜੇ ਗੁਰੂ ਸਾਹਿਬ ਦੇ ਟਾਈਮ ਦੇ ਪ੍ਰਚਾਰਕ ਵੇਖੀਏ ਤੇ ਗੁਰੂ ਸਾਹਿਬ ਨੇ ਪਹਿਲਾਂ ਸੰਤ ਬਣਾਇਆ ਸੀ ਫਿਰ ਪ੍ਰਚਾਰਕ ਬਣਾਇਆ ਸੀ ਤੇ ਹੁਣ ਤੇ ਅਸੀਂ ਸੰਤ ਮੰਨਦੇ ਹੀ ਕੋਈ ਨਹੀਂ ਵੀ ਹੁੰਦਾ ਹੀ ਕੋਈ ਨਹੀਂ ਤੇ ਹੋਣਾ ਕੀ ਆ ਸਰ ਕੀ ਹੋਣਾ ਕਿਸੇ ਨੂੰ ਲੋਕ ਆਪਸ ਵਿੱਚ ਧੜੀ ਬਣੇ ਹੋਏ ਨਾ ਕਿਸੇ ਦਾ ਕੋਈ ਘਰ ਤਾਂ ਨਹੀਂ ਪੂਰਾ ਹੋ ਰਿਹਾ ਕੋਈ ਸੰਤੁਸ਼ਟੀ ਤਾਂ ਨਹੀਂ ਆ ਰਹੀ ਇਸ ਕਰਕੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹਨੂੰ ਜਗਾ ਦਿੰਦਾ ਉਹਨੇ ਅਕਥ ਕਥਾ ਤਿੰਨ ਜਾਨੀ ਤੇ ਮਹਾਰਾਜ ਇੱਥੋਂ ਦੇ ਆਉਣ ਬਾਰੇ ਦੱਸਦੇ ਵੀ ਆਪਾਂ ਕਾਹਦੇ ਵਾਸਤੇ ਆਏ ਜਾਂ ਕੋ ਆਏ ਸੋਈ ਬਿਹਾਜੋ
ਹਰ ਗੁਰ ਤੇ ਮਨੈ ਬਸੇਰਾ। ਜਿਸ ਚੀਜ਼ ਵਾਸਤੇ ਆਪਾਂ ਆਏ ਹਾਂ ਉਹ ਹੈ ਗੁਰੂ ਦੇ ਰਾਹੀਂ ਨਾਮ ਦਾ ਮਨ ਵਿੱਚ ਵਸ ਜਾਣਾ। ਉਹ ਹੀ ਕਾਰਜ ਕਰੋ, ਨਿਜ ਘਰ ਮਹਿਲ ਪਾਪ ਉਹ ਸੁਖ ਸਹਿਜੇ ਬੌਰ ਨ ਹੋਏਗੋ ਫੇਰਾ। ਇੱਕ ਨਿਜ ਘਰ ਦੀ ਪ੍ਰਾਪਤੀ ਹੋਵੇਗੀ। ਨਿਜ ਘਰ ਉਹਨੂੰ ਕਹਿੰਦੇ ਜਿੱਥੋਂ ਬੰਦੇ ਨੂੰ ਕਦੀ ਕੱਢਿਆ ਨਾ ਜਾਵੇ। ਨਿਜ ਮੈਨੇ ਆਪਣਾ ਆਪਣਾ ਘਰ, ਇਹ ਆਪਣਾ ਨਹੀਂ ਹੈ ਜਿਹੜਾ ਆਪਣੇ ਕੋਲ ਹੋਣਾ ਹੈ। ਕਿਉਂ? ਇੱਥੇ ਤਾਂ ਕੱਢ ਦੇਣਾ, ਅਤੇ ਕੱਢਣਾ ਵੀ ਉਹਨਾਂ ਨੇ ਜਿਹੜੇ ਸਭ ਤੋਂ ਨਜ਼ਦੀਕੀ ਨੇ। ਫਿਰ ਉਹ ਹੀ ਲੱਗਦੇ ਪਹਿਲਾਂ ਸਭ ਤੋਂ, ਜਿਹੜੇ ਸਭ ਤੋਂ ਨੇੜੇ ਵਾਲੇ ਉਹ ਹੀ ਕਹਿੰਦੇ ਇਹਨਾਂ ਨੂੰ ਲਾਓ ਮੋਢਾ ਲਾਉਣ 'ਤੇ। ਇਹਨਾਂ ਵਿੱਚ ਕੋਈ ਵੀ ਨਹੀਂ ਰਿਹਾ, ਕੋਈ 12 ਘੰਟੇ ਰੱਖਣਗੇ, ਕੋਈ 14, ਕੋਈ ਇੱਦੂ ਵੱਧ ਰੱਖ ਲੈਣਗੇ। ਹੁਣ ਤਾਂ ਕੰਮ ਹੀ ਮੁੱਕ ਗਿਆ, ਅਗਲੇ ਡੱਬੇ ਪਾ ਕੇ ਹਸਪਤਾਲ ਛੱਡ ਆਉਂਦੇ ਵੀ ਉੱਥੋਂ ਸਿੱਧਾ ਹੀ ਕਰ ਦਿਓ। ਇਸ ਕਰਕੇ ਇਸ ਘਰ ਵਿੱਚ ਨਹੀਂ ਕੋਈ ਰਿਹਾ। ਨਿੱਜ ਘਰ ਵਿੱਚ ਜਾਣ ਦੀ ਗੱਲ ਹੈ ਸ਼ਬਦ ਤੱਤ ਦੇ ਵਿੱਚ, ਸੂਖਮ ਦੇਹ ਦਾ ਸਰੀਰ ਦਾ ਅੰਦਰ ਟਿਕ ਜਾਣਾ, ਸੁਰਤੀ ਦਾ ਉਹਦੇ ਵਿੱਚ ਲੀਨ ਹੋ ਜਾਣਾ, ਉਸ ਬੰਦੇ ਨੂੰ ਕਦੀ ਨਹੀਂ ਫਿਰ ਉੱਥੋਂ ਕੱਢਿਆ ਜਾ ਸਕਦਾ। ਇਹ ਇਸ ਧਰਤੀ ਦੀ ਤਾਂ ਗੱਲ ਛੱਡ ਦਿਓ, ਜਿੰਨੀਆਂ ਪੁਰੀਆਂ ਨੇ, ਜਿਨ੍ਹਾਂ ਨੂੰ ਇੰਦਰਪੁਰੀ ਕਿਹਾ, ਹੋਰ ਸਾਰੀਆਂ ਪੁਰੀਆਂ, ਕਈ ਦੇਵਤਿਆਂ ਦੇ ਆਪੋ ਆਪਣੇ ਖਿਲਾਰਾ ਪਾਈ ਫਿਰਦੇ ਨੇ, ਇਹ ਸਾਰਿਆਂ 'ਚੋਂ ਕੱਢੇ ਜਾਂਦੇ ਨੇ ਬੰਦੇ, ਕੋਈ ਨਹੀਂ ਟਿਕਦਾ ਉੱਥੇ। ਸਾਰੇ ਆਪੋ ਆਪਣਾ ਝੰਡਾ ਲਾਈ ਫਿਰਦੇ, ਉੱਥੇ ਕੋਈ ਨਹੀਂ ਟਿਕ ਸਕਦਾ। ਸਿਰਫ ਇੱਕੋ ਹੀ ਸ਼ਬਦ ਤੱਤ ਹੈ ਜਿਹਦੇ ਵਿੱਚ ਅਖੀਰ 'ਤੇ ਜਾ ਕੇ ਨਿੱਜ ਘਰ ਦੀ ਪ੍ਰਾਪਤੀ ਹੁੰਦੀ, ਉਹਦੇ ਤੋਂ ਪਹਿਲਾਂ ਹਰ ਇੱਕ ਬੇਘਰ ਹੈ ਬੰਦਾ। ਇਸ ਕਰਕੇ ਨਿੱਜ ਘਰ ਮਹਿਲ ਪਾਵ ਹੋ ਸੁੱਖ ਸਹਿਜੇ, ਸਹਿਜ ਅਵਸਥਾ ਵਿੱਚ, ਯਾਨੀ ਕਿ ਜੋ ਸਾਡਾ ਨਿੱਜ ਸਰੂਪ ਹੈ, ਬੌਰ ਨਾ ਹੋਏ ਕੋ ਫੇਰਾ। ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ। ਹੇ ਅੰਤਰਜਾਮੀ, ਜੀਵਾਂ ਦੀ ਕਿਸਮਤ ਲਿਖਣ ਵਾਲੇ, ਜੀਵਾਂ ਦਾ ਸਿਰਜਣ ਕਰਨ ਵਾਲੇ ਵਾਹਿਗੁਰੂ, ਮੇਰੇ ਮਨ ਦੀ ਸ਼ਰਧਾ ਇੱਛਾ ਪੂਰੀ ਕਰੋ। ਕੀ ਚਾਹੀਦਾ? ਕਹਿੰਦੇ ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਮੈਨੂੰ ਸੰਤ ਜਨਾਂ ਦੀ ਧੂੜ ਬਣਾਓ, ਕਿਉਂਕਿ ਉਹਦੇ ਨਾਲ ਹੀ ਉਧਾਰ ਹੋਣਾ, ਉਹਦੇ ਨਾਲ ਹੀ ਪਰਮੇਸ਼ੁਰ ਮਨ ਦੇ ਵਿੱਚ ਵਸਣਾ ਹੈ। ਸੋ ਆਓ, ਇਹ ਮਹਾਰਾਜ ਨੇ ਕਿਰਪਾ ਕੀਤੀ, ਜਿਹੜੇ 5 ਸ਼ਬਦ ਸਨ ਸੋਹਿਲਾ ਸਾਹਿਬ ਦੇ, ਉਹ ਸੰਪੂਰਨ ਕਰਵਾਏ ਨੇ ਇਹਨਾਂ 5-6 ਦਿਨਾਂ ਦੇ ਵਿੱਚ। ਕੁਝ ਸਮਾਂ ਸਿਮਰਨ ਕਰਕੇ ਫਿਰ ਸਮਾਪਤੀ ਕਰਾਂਗੇ।

0: ਸੋ ਪਾਤਸ਼ਾਹ ਕਿਰਪਾ ਕਰਨ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਪੰਜ ਪਿਆਰਿਆਂ ਤੋਂ 21 ਨਵੰਬਰ ਨੂੰ ਇਸ ਸਥਾਨ 'ਤੇ ਅੰਮ੍ਰਿਤ ਸੰਚਾਰ ਹੋਣਾ, ਇਹ ਬੜੀ ਬਹੁਮੁੱਲੀ ਦਾਤ ਹੈ, ਉਹ ਪ੍ਰਾਪਤ ਕਰੀਏ। ਬਾਣੀ ਨਾਲ ਜੁੜ ਕੇ ਨਿਤਨੇਮੀ ਬਣ ਕੇ ਪੰਥ ਦੀ ਕੌਮ ਦੀ ਸੇਵਾ ਅਤੇ ਜੀਵਨ ਨੂੰ ਸਫਲ ਕਰ ਸਕੀਏ। ਸੋ ਗੁਰਦੁਆਰਾ ਫਰੀ ਮੋਟ ਦੀ ਸਮੂਹ ਸੰਗਤ ਔਰ ਅਸਥਾਨ ਦੇ ਪ੍ਰਬੰਧਕ ਸੇਵਾਦਾਰਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਹੈ। 4-5 ਦਿਨ ਜਿਹੜੇ ਆਪਣੇ 6 ਦਿਨ ਸਮਾਂ ਬਣਿਆ, ਮਹਾਰਾਜ ਕਿਰਪਾ ਕੀਤੀ ਹੈ ਇਹ ਬਾਣੀ ਦੀ ਵਿਚਾਰ ਕਰਦਿਆਂ, ਕਿਉਂਕਿ ਬੇਅੰਤ ਵੱਡਾ ਖਜ਼ਾਨਾ ਸਾਧ ਸੰਗਤ ਦੀ, ਇਹਦਾ ਦਾਅਵਾ ਨਹੀਂ ਕੀਤਾ ਜਾ ਸਕਦਾ। ਸੋ ਜਿੰਨਾ ਕੁ ਹੋ ਸਕਿਆ ਉਹਨਾਂ ਪ੍ਰਵਾਨ ਕਰ ਲੈਣਾ, ਭੁੱਲਾਂ ਦੀ ਖਿਮਾ ਕਰਨੀ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਨੀ, ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦਿਨ ਬੁੱਧਵਾਰ ਦੇ ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਜੜ ਬੈਠੇ ਗੁਰੂ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ, ਜੋ ਕਿ ਸਾਡੇ ਪਾਸ 6 ਦਿਨਾਂ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਦੇ ਹਾਜ਼ਰੀ ਭਰੀ ਹੈ। ਸੋ ਉਹਨਾਂ ਦਾ ਇੱਥੇ ਆਉਣ 'ਤੇ ਸਾਰੀਆਂ ਸੰਗਤਾਂ ਵੱਲੋਂ ਅਤੇ ਗੁਰਦੁਆਰਾ ਸਾਹਿਬ ਮੈਨੇਜਮੈਂਟ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ, ਜੋ ਉਹਨਾਂ ਦਾ ਅੱਜ ਇਸ ਫੇਰੀ ਦਾ ਆਖਰੀ ਦੀਵਾਨ ਸੀ। ਮੈਂ ਹੁਣ ਬੇਨਤੀ ਕਰਾਂ ਸਾਡੇ ਬੜੇ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਨੂੰ ਕਿ ਉਹਨਾਂ ਨੂੰ ਗੁਰੂ ਘਰ ਵੱਲੋਂ ਸਰੋ ਭਾਵ ਨਾਲ ਸਨਮਾਨ ਕੀਤਾ ਜਾਵੇ। ਵਲੇ ਸੋ ਨਿਹਾਲ, ਬਹੁਤ ਬਹੁਤ ਧੰਨਵਾਦ ਭਾਈ ਕੁਲਵੰਤ ਸਿੰਘ ਜੀ ਲੁਧਿਆਣੇ ਵਾਲਿਆਂ ਦਾ, ਜਿਨ੍ਹਾਂ ਨੇ ਪ੍ਰੀ ਮੌਂਟ ਦੀ ਸਟੇਜ ਨੂੰ 6 ਦੀਵਾਨ ਦਿੱਤੇ। ਇਸ ਤੋਂ ਉਪਰੰਤ ਸਾਡੇ ਆਨੰਦ ਸਾਹਿਬ ਜੀ ਦੇ ਪਾਠ ਸਰਵਣ ਕਰਨ ਤੋਂ ਪਹਿਲਾਂ ਮੈਂ 1-2 ਜ਼ਰੂਰੀ ਬੇਨਤੀਆਂ। ਆਉਣ ਵਾਲੇ ਮਹੀਨੇ 8 ਨਵੰਬਰ ਨੂੰ ਬੰਦੀ ਛੋੜ ਦਿਵਸ ਆ ਰਿਹਾ ਹੈ। ਬਹੁਤਿਆਂ ਪਰਿਵਾਰਾਂ ਵੱਲੋਂ ਸੇਵਾਵਾਂ ਲੈ ਚੁੱਕੇ ਨੇ। ਜੇ ਕਿਸੇ ਵੀ ਹੋਰ ਪਰਿਵਾਰ ਨੇ ਕੋਈ ਸੇਵਾ ਲੈਣੀ ਹੋਵੇ ਤਾਂ ਆਪ ਆਪਣਾ ਨਾਮ ਲਾਇਬ੍ਰੇਰੀ ਵਿੱਚ ਲਿਖਵਾ ਸਕਦੇ ਹੋ। ਇਸੇ ਤਰ੍ਹਾਂ ਹੀ 24 ਨਵੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਵੀ ਆ ਰਿਹਾ ਹੈ। ਆਉਣ ਵਾਲੀ 16, 17, 18 ਅਕਤੂਬਰ ਨੂੰ ਭਾਈ ਕਮਲਜੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੀ ਸਾਡੇ ਪਾਸ ਪਹੁੰਚ ਰਹੇ ਨੇ। ਸੋ ਆਪ ਸਭ ਨੂੰ ਨਿਮਰਤਾ ਸਾਹਿਬ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਲਗਵਾਓ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਆਪਾਂ ਆਨੰਦ ਸਾਹਿਬ ਜੀ ਦਾ ਪਾਠ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸਬਦ ਗਾਵਣ ਆਈਆਂ, ਸਬਦੋ ਤਾਂ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸਵਾਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ, ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਠੋ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਾਓ, ਸਹਿ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ, ਆਨੰਦ ਸੁਣਹੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗੇ ਮਸਕਤ ਕਾਲ ਨਾਨਕ ਤੇ ਮਕੁਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗੇ ਮਸਕਤ ਕਾਲ ਨਾਨਕ ਤੇ ਮਖੂਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ

ਕਰਨੀਆ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਬੇਦੀ ਪਰਿਵਾਰ ਵੱਲੋਂ ਸੱਚੇ ਪਾਤਸ਼ਾਹੀ ਸ਼ੁਕਰਾਨੇ ਦੀ ਅਰਦਾਸ ਬੇਨਤੀ ਹੈ ਰਹਿਮਤਾਂ ਪ੍ਰਥ ਰੱਖਣਾ ਭਾਈ ਸਾਹਿਬਾਜ ਸਿੰਘ ਅਤੇ

te da falà. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਤਬੈ ਚਲਾਇਓ ਪੰਥ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ ਜੀ। ਸੋਰਟ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੀ, ਚੌਕੀ ਚੌਕ ਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮਲ ਜਾਏ ਕਰ ਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭਿ ਵਿਨਾਸੀ, ਤਾਕੀ ਸੇਵ ਨ ਬਿਠੀ ਜਾਸੀ, ਆਨੰਦ ਕਰੇ ਤੇਰੇ ਦਾਸਾ, ਚ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੈ ਰਾਮਕਾਰ, ਦੁੱਖ ਲੱਗੇ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਨਤ ਬਨਾਈ, ਰਾਮ ਨਾਮ ਔਖਾ ਦੀ ਆਇਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾ, ਸਭ ਆਦਿ ਮਿਟਾਈ, ਕਉ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹਾਉ ਨਾ ਤੂੰ ਛੁੱਟੈ, ਨਿਕਟ ਨਾ ਜਾਇਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮੈਂ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵਹੁ ਸੋਹਿਲਾਓ, ਸਿਵਰਿਹੋ ਸਿਰਜਨਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ, ਸੋਹਿਲਾ ਹੁਵਾਰੀ ਜਿਸ ਸੋਹਿਲੇ, ਸਦਾ ਸੁਖ ਹੋਈ ਰਹਾਉ। ਨਿਤ ਨਿਤ ਜਿਹੜੇ ਸੰਭਾਲੀਅਨ, ਦੇਖੇਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੈ, ਤਿਸਤਾ ਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਆਸੀਸੜੀਆਂ, ਜਿਉਂ ਹੋ ਐਸਾ ਹਿਵ ਸਿਓ ਮੇਲ। ਕਰ ਕਰੇ ਹੋ ਪਹੁੰਚਾ, ਸਦੜੇ ਨਿਤ ਪਵਨ, ਸਦਣ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ। ਰਾਗਾਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰੱਖ ਵਡਾਈ ਤੋਏ ਰਾਓ। ਵਿਸਵੇ ਚਸਿਆ ਖੜੀਆਂ ਪਹਿਰਾਓ, ਤਿੱਥੀ ਵਾਰੀ ਮਾਹੂਆ, ਸੂਰਜ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕਿਤੇ ਵੇਸ। ਰਾਗ ਧਨਾ ਸ੍ਰੀ ਮਹੱਲਾ ਪਹਿਲਾ। ਗਗਨ ਮੇ ਥਾਲ ਰਵਚਾ, ਦੀਪਕ ਬਨੇ ਤਾਰਿਕਾ।

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਰਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਧਰ ਕੇ ਬੋਲਣਾ ਜੀ ਨਿਵਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਜੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ ਮਨੁ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਆਈ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

kru va kru va kru va kru va kru va kru va

Vaheguru, Vaheguru, Vaheguru.

सच मंत्र तुम्हारा अमृत बाणी शीतल पुरख दृष्ट सुजानी सच

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭ ਆਵੇ ਚਿੱਤ, ਜਿਤ

ਸਤਿਗੁਰ ਪ੍ਰਸਾਦ ਗੌੜੀ ਸੁਖਮਨੀ ਮਹਲਾ ਪੰਜਵਾਂ ਸਲੋਕ ਆਦਿ ਗੁਰਾਏ ਨਮਹਿ ਜੁਗਾਦ ਗੁਰਾਏ ਨਮਹਿ ਸਤਿਗੁਰਾਏ ਨਮਹਿ ਸ੍ਰੀ ਗੁਰਦੇਵਾਏ ਨਮਹਿ ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰਾਉ ਜਾਸ ਮਿਸੰਭਰ ਇੱਕ ਨਾਮ ਜਪਤ ਅਗਨਤ ਅਨੇਕਾ

ਸਾ ਹਰ ਕਾ ਨਾਮ ਊਹਾਂ ਸੰਤੋ ਸਾ ਜੇ ਪੈਡੇ ਮਹੰਤ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾਂ ਪੰਥ ਤੇਰਾ ਕੋਨਾ ਸਿੰਘਾਂ ਨੂੰ ਹਰ ਕਾ ਨਾਮ ਤੈ ਨਾਲ ਪਛਾਣੂ ਜੈ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਪਰਸ਼ਾਮ ਜਹਾਂ ਤ੍ਰਿਖਾ ਮੰਤੁ ਜਾ ਕਰਖੈ ਤੈ ਨਾਨਕ ਹਰ ਅੰਮ੍ਰਿਤ ਵਰਖਾ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਧਰੇ ਜਨ ਕੋਟ।

ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋ ਜਨ ਹਰ ਸਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਸ਼ਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲੱਥਾ ਨਾਮ ਕੀ ਮਹਿਮਾ ਸੰਤ੍ਰਿਤ ਵਸੈ ਸੰਤ ਪ੍ਰਤਾਪ ਦੁਰਤ ਸਮਨਸੈ ਸੰਤ ਕਾ ਸੰਗਵਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਨਾਮ ਤੁਲ ਕਾ ਸ਼ਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ ਬਹੁ ਸ਼ਾਸਤ੍ਰ ਬਹੁ ਸਿਮ੍ਰਤਿ ਪੇਖੇ ਸਰਬ ਟਡੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਘਟ ਸ਼ਾਸਤਰ ਸੇਮ੍ਰਤ ਬਖਿਆਨ ਯੋਗ ਅਭਿਆਸ ਕਰਮ ਧਰਮ ਗਿਰਿਆ ਸਗਲ ਤਿਆਗ ਬਨਮਧੇ ਫਿਰਿਆ ਅਨੰਗ ਪ੍ਰਕਾਰ ਕੀਏ ਬਹੁ ਜਤਨਾ ਪੁਨ ਦਾਨ ਹਮੈ ਬਹੁ ਰਤਨਾ ਸਰੀਰ ਘਟਾਏ ਹਮੈ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌਖਣ ਪ੍ਰਿਥਮੀ ਫਿਰਾ ਜਰ ਜੀਵੈ ਮਾਂ ਉਦਾਸ ਪੀਸਰ ਥੀਵੈ ਅਗਨ ਮਾਇ ਹੋਮਦ ਪ੍ਰਾਨ ਕਨਕ ਸਵੈ ਵਰਭੂਮ ਦਾਨ ਨਿਵਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਕ ਨਿਮਕਰ ਸਰੀਰ ਘਟਾਵੈ ਤਾਪੀ ਹੋਮੈ ਮੈਲ ਨਾ ਜਾਵੈ ਅਰਗੇ ਨਾਮ ਸੰਸਰ ਕਸ਼ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ

ਇਹ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੇ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ। ਜੇ ਕੋ ਆਪਣੀ ਸੋਭਾ ਡੋਰੈ ਸਾਧ ਸੰਗੇ ਹੋ ਮੈਂ ਛੋਰੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾਂ ਕੀ ਸਰਣੀ ਪਰੈ। ਜਿਸ ਜਨ ਕੋ ਪ੍ਰਭ ਦਰਸ ਵਿਆਸਾ ਨਾਨਕ ਤਾਕੇ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ।

ਪ੍ਰਣਾਮ ਦਿਨ ਘੜ ਘੜ ਚੀਨਾ ਮਨ ਬਨੇ ਤੇ ਬੁਰਾ ਮਿਠਾਨਾ ਪੇਖਾ ਸਗਲ ਸਿਠ ਸਾਜਨਾ ਸੂਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪਨ ਨਹੀਂ ਲਿਪਾ ਨਿਰਧਨ ਗੋ ਧਨ ਦੇਰੋ ਨਾਮ ਨਿਥਾਵੇ ਗੋ ਨਾਮ ਤੇਰਾ ਥਾਉ ਨਿਮਾਨੇ ਗੋ ਪ੍ਰਭ ਤੇਰੋ ਮਾਨ ਸਗਲ ਘਟਾਂਗੋ ਦੇਵੋ ਦਾਨ ਕਰਨ ਕਰਾਮਨ ਹਾਰ ਸਵਾਮੀ ਸਗਲ ਘਟਾਂਕੇ ਅੰਤਰ ਜਾਮੀ ਆਪਣੀ ਗਤਮਿ ਜਾਨੂ ਆਪੇ ਆਪਣ ਸੰਗਾ ਪ੍ਰਵਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨਕ ਪ੍ਰਣਾ ਜਾਨਸ ਗੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਬਖਾ

ਹਰੇ ਦੂਧ ਫਰ ਜੋਬਨ ਭੋਜਨ ਸੁਖ ਸੂਤ ਬਿਰਦ ਪਿਆਓ ਪਰ ਸਾਖ ਸੈਨ ਮੁਖ ਪਿਆਓ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨ ਬੁੱਝੈ ਬਖਸ਼ ਲਿਆਓ ਤੋ ਨਾਨਕ ਸੀ ਜੈ ਜੇ ਪ੍ਰਸਾਦ ਹਰ ਪੁਰ ਸੁਖ ਵਸੈ ਸੁਤ ਭਰਾਤ ਮੀਤ ਬਨਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਸਾਦ ਵਸਾ ਦੀਨੇ ਹਸਤ ਪਾਮ ਕਰਨ ਨਿਤ ਰਸਨਾ ਤਿਸੇ ਤਿਆਗ ਪ੍ਰਸੰਗ ਰਚਨਾ ਐਸੇ ਦੋਖ ਮੁੜ ਅੰਧ ਵਿਆਪੇ ਨਾਨਕ ਕਾਢ ਲਿਓ ਪ੍ਰਭਿਆਪਿਆ ਦੰਤ ਚੁਰਾਖਨ ਹਾਰ ਤਸਿਓ ਪ੍ਰੀਤ ਨਾ ਕਰਾ ਗਵਾਰ ਜਾਗੀ ਸੇਵਾ ਨਵਨਿਤ ਪਾਵੈ ਤਾਸਿਓ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਦ ਸਦਾ ਹਜੂਰੇ ਤਾਗੋ ਅੰਧਾ ਜਾਨ ਦੂਰੇ ਜਾ ਕੇ ਟਹਿਲ ਪਾਵੇ ਦਰਗੇ ਮਾਨ ਤਿਸੇ ਬਿਸਾਰੇ ਮੁਗਧ ਅਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆ ਗੌਡੀ ਸੰਗ ਰਚੈ ਸਾ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੈ ਜੋ ਹੋਮਨ ਸੋ ਦੂਰ ਪੁਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਤੋਏ ਗਰਤ ਪ੍ਰੀਤ ਪਸਮ ਸੰਗ ਹੋਏ ਅੰਧਗੁਪ ਮੈਂ ਪਤਤ ਬਿਕਰਾਰ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖੰਤਰ ਮਲਵਾਇਆ ਛਪ ਸਨਾਹੇ ਕਿਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਵਾਲ ਅੰਦਰ ਅਗਨ ਬਾਰ ਤਨ ਸਵਾਹ ਗਲ ਪਾਥਰ ਕੈਸੇ ਤਰਿਆ ਥਾਹ ਜਾ ਕੇ ਅੰਦਰ ਬਸੇ ਪ੍ਰਭ ਆਪ ਨਾਨਕ ਤੇਜਨ ਸਹਿ ਸਮਾਤ ਸੁਨੰਦਾ ਕੈਸੇ ਮਾਰਗ ਪਾਵੇ ਕਰਗੇ ਲਿਹ ਓੜ ਨਿਭਾਵੇ ਕਹਾਂ ਬੁਝਾਰਤ ਬੁੱਝੇ ਡੋਰਾ ਨਿਸਕਈਏ ਤੋਂ ਸਮਝੇ ਪੂਰਾ ਕਹਾਂ ਬਿਸਨ ਪਦ ਗਾਵੇ ਗੁੰਗ ਜਤਨ ਕਰੇ ਤੋਪੀ ਸੁਰ ਭੰਗ ਕਹਿ ਪਿੰਗੁਲ ਪਰਬਤ ਪਰ ਭਵਨ ਨਹੀਂ ਹੋ ਤੂੰ ਹਾਵਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰਾ ਸੰਗ ਸਹਾਈ ਸੋ ਆਵੈ ਨਾ ਚੀਜੋ ਬੈਰਾਈ ਤਾਸਿਓ ਪ੍ਰੀਤ ਬਲਵਾ ਕੈ ਗ੍ਰਹਿ ਪਿੱਤਰ ਬਾਸੈ ਅੰਤ ਕੇਲ ਮਾਇਆ ਰੰਗ ਰਸ ਤੜਕਰ ਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹ

ਮੈਂ ਸੁੱਖ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੂਤਰਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤਮੀ ਤੁਮ ਹੀ ਜਾਨੀ ਨਾਨਕ ਦਾ ਸਦਾ ਗੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੇ ਆਨ ਸਵਾਏ ਨਾਨਕ ਹੂ ਨਾ ਸਿਜਾਈ ਬਿਨ ਨਾਮੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਛੇ ਪਾਵੇ ਇੱਕ ਪਸਤਕਾਨ ਬਿਖੋਟ ਗਵਾਵੇ ਇੱਕ ਪੀਨਾ ਦੇ ਦਸ ਵੀ ਹਰ ਲੈ ਤੋ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਗੋ ਕੀ ਜੈ ਸਦਨ ਮਸਗਾਰਾ ਜਾ ਕੇ ਮਨ ਲਾਗਾ ਬ੍ਰਹ ਮੀਠਾ ਸਰਬ ਸੁਖ ਤਾਹੂ ਮਨ ਬੂਠਾ ਜਿਜਨ ਬਨਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸ਼ਾਪਨੀ ਦੇ ਰਾਸ ਗਾਤ ਪੀਤ ਵਰਥੇ ਅਣ ਉਲਾਸ

ਸਾਹਿਬ ਸਾਧਕ ਸੰਗ ਬਸੇ ਤਾਨ ਉਚਾਇ ਸਾਧੂ ਕਹਿ ਸੰਗ ਮਹਿਲ ਪਹੁੰਚਾਇ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ

ਮਿਥਿਆਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਾਰਥਰ ਰੁਪਨਾ ਵੇਖੈ ਨੇਤਰ ਸਾਧ ਕੀ ਟਹਿਲ ਸੰਸੰਗ ਹੇਤ ਕਰਨਾ ਸੁਣੇ ਗਾਹੋ ਕੀ ਨਿੰਦਾ ਸਪਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਾਸਨਾ ਮਨ ਤੇ ਠਰੈ ਇੰਦਰੀ ਜਿਤ ਪੰਜ ਦੁਖ ਤੇ ਰਹਿਤ ਨਾਨਕ ਕੋਟ ਬਦੇ ਕੋ ਐਸਾ ਅਪਰਸ ਵੈਸਨੋ ਸੋਜ ਸੁਪਰ ਸੁਪ੍ਰਸਨ ਬਿਸ਼ਨ ਕੀ ਮਾਇਆ ਤੇ ਉਹ ਭਿੰਨ ਕਰਮ ਕਰ ਤੋ ਬੈ ਰਹੇ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾ ਫਲ ਕੀ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਛੈ ਮੰਤਰ ਅੰਤਰ ਸਿਮਰਨ ਗੋਪਾਲ ਸਭ ਉਪਰਵਤ ਕਿਰਪਾਲ ਆਪ ਦੜੇ ਵਰੇ ਨਾਮ ਜਪਾਵੇ ਨਾਨਕੋ ਵੈਸਨੋ ਪਰਮਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮੰਤੇ ਬਿੰਸਾ ਸਗਲਾ ਪਰਮ ਕਰ ਬੁੱਝੇ ਸਗਲ ਪਾਰ ਬ੍ਰਹਮ।

ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਹੈ, ਸੋਧ ਹੈ ਰਾਮ ਨਾਮ ਸਾਰਸ ਪੀਵਸ ਪੰਡਿਤ ਕੇ ਉਦੇਸ਼ਕ ਜੀਵ ਹੈ, ਹਰ ਕੀ ਕਥਾ ਹਿਰਦੇ ਵਸਾਵੇ। ਸੋ ਪੰਡਿਤ ਫਿਰ ਜੋ ਨਾ ਆਵੇ, ਬੇਦ ਬ੍ਰਾਨ ਸਿਮਰਤ ਬੁੱਝੇ, ਮੁਨ ਸੁਖਮ ਮੈਂ ਜਾਣੇ ਅਸਥੂਲ, ਚਹੁ ਵਰਨਾ ਕੋ ਦੇ ਉਪਦੇਸ਼, ਨਾਨਕ ਪੰਡਿਤ ਕੋ ਸਦਾ ਆਦੇਸ਼, ਬੀਜ ਮੰਤਰ ਸਰਬ ਕੋ ਗਿਆਨ, ਚਹੁ ਵਰਨਾ ਮੈਂ ਜਪੇ ਕਉ ਨਾਮ, ਜੋ ਜੋ ਜਪੇ ਤਿਸ ਕੀ ਕਤ ਹੋਏ, ਸਾਹ ਸੰਗ ਪਾਵੇ ਜਨ ਕੋਏ, ਕਰ ਕਿਰਪਾ ਅੰਦਰ ਉਤਾਰੇ, ਬਸ ਬ੍ਰੇਦ ਮੁਕਤ ਪਾਤਰ ਕੋ ਤਾਰੇ, ਸਰਬ ਰੋਗ ਕਾ ਔਖਤ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੋ ਜੁਗਤ ਕਿਤੇ ਨਾ ਪਾਈਏ, ਧਰਮ ਨਾਨਕ ਤਿਸ ਮਿਲੈ ਸਿਲ ਗਿਆ ਧੁਰ ਕਰਮ, ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸਕਾ ਨਾਮ ਸਤ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ, ਦਾ ਦੁਸੰਤਨ ਭਾਏ ਤਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰ ਕੇ ਪ੍ਰਵਾਨ, ਆਪਣੇ ਦਾਸ ਭਾਵ ਕਿਰਪਾ ਕਰੇ, ਤਿਸ ਦਾਸ ਸਭ ਸੋਝੀ ਫਰਾਏ, ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆ ਗਿਆ ਆਤਮ ਹਿਤਾਵੈ, ਜੀਵਨ ਮੁਕਤ ਸਊਗਾ।

ਜਾਨ ਜਬਰਤਾਏ ਸਾਈ ਜੁਗਤ ਨਾਨਕ ਉਪਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿ ਜਿਤ ਕਰ ਰਾਖਿਆ ਤੈਸਾ ਤਿੰਨ ਨਾਉ ਆਪੇ ਕਰਨ ਕਰਾਵਨ ਜੋਗ ਪ੍ਰਭਾਵੇ ਸਿਫਨ ਹੋਗ ਪਸਰਿਆ।

ਨਿਹਾਲ ਸਲੋਕ ਉਸਤਤ ਗਰਹਿ ਅਨੇਕ ਜਨ ਅੰਤ ਨਾ ਪਾਰਾ ਬਾਰ ਨਾਨਕ ਰਚਨਾ ਪ੍ਰਭ ਰਚੀ ਬਾਬੇ ਦਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਨ ਭਰਮੇ ਉਦਾਸੀ ਕਈ ਕੋਟ ਵੇਦ ਗਏ ਸਰੋਤੇ ਕਈ ਕੋਟ ਤਬੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਈ ਕੋਟ ਕਬ ਕਾਪ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਕੰਤ ਨਾ ਪਾਵੇਂ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧਾ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਾਤਮ ਨੇ ਕੋਰ ਕਈ ਕੋਟ ਪਰ ਦਰਬ ਕੋਏ ਹਿਰੇ ਕਈ ਕੋਟ ਪਰ ਦੁੱਖ ਨਾ ਕਰਹੈ ਕਈ ਕੋਟ ਮਾਇਆ ਸਰਮ ਮਾਹੇ ਕਈ ਕੋਟ ਪ੍ਰਦੇਸ਼ ਪ੍ਰਮਾਹੇ ਜਿਜਿਤ ਲਾਭੋ ਤਿਤ ਤਿਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਅਰਥ ਭੋਗੀ ਕਈ ਕੋਟ ਪੰਕੀ ਸਰਬ ਪਾਏ ਕਈ ਕੋਟ ਪਾਥਰ ਬਿਰਖਨ ਬਜਾਏ ਕਈ ਕੋਟ ਪਵਨ ਪਾਣੀ ਵੈ ਸੰਦਰ ਕਈ ਕੋਟ ਦੇਸ ਭੂਮੰਡਲ ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਦੇਵ ਦਾਨ ਇੰਦਰ ਸੇਰ ਸ਼ਤਰ ਸਗਲ ਸਮੱਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਸ ਭਾਵੇ ਤੇ ਸਤਿਸ ਨਿਸਤਾਰ ਕਈ ਕੋਟ ਰਾਜਸਤਾਮ ਸਤ ਕਈ ਕੋਟ ਵੇਦ ਪ੍ਰਾਣ ਸਿਮਰਤਰ ਸ਼ਾਸਤ ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਬੇਰ ਸਵਰਨ ਥੀਵੇ ਕਈ ਕੋਟ ਜਖੇ ਕਿਨਰ ਪਿਸਾਜ ਕਈ ਕੋਟ ਭੂਤ ਪ੍ਰੇ ਸੂਗਰ ਮਿਰਗਾਜ ਸਭ ਤੇ ਡੇਰਾਜ ਸਭ ਹੂੰ ਤੇ ਦੂਰ ਨਾਨਕਾ ਬਲਿਪਤਰਿਆ ਭਰਪੂਰ ਕਈ ਕੋਟ ਪਾ ਤਾਲ ਕੇ ਵਾਸੀ ਕਈ ਕੋਟ ਡਰਗ ਸੁਰਗ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬਹੁ ਜੂਨੀ ਫਿਰੇ ਕਈ ਕੋਟ ਬੈਠਦੀ ਖਾਏ ਕਈ ਕੋਟ ਘਾਲੇ ਥਕ ਪਾਹੇ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਉਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕਾ ਹਾਥੇ ਕਈ ਕੋਟ ਭੈ ਪੈ ਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋ ਜਾਂਦੇ ਆ ਤਾਂ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭਿਆਸ ਤਿਨਕੋ ਮਿਲਿਓ ਪ੍ਰਭ ਬਿਨਾਸ ਕਈ ਕੋਟ ਮੰਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨਕੋ ਆਪਸ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀਅਰ ਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕਿੰਨੋ ਵਿਸਥਾਰ ਕਈ ਵਾਰ ਫਸਰਿਓ ਪਾਸਾਰ ਸਦਾ ਸਦਾ ਏਕੋ ਏਕ ਅੰਕਾਰ ਕਈ ਕੋਟ ਕਿੰਨੇ ਬਾ ਭਾਂਤ ਪ੍ਰਭ ਤੇ ਪ੍ਰਭ ਮਾਹੇ ਸਮਾਤ ਅਕੰਤ ਨਾ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋ ਵਤਾਤਮ ਪ੍ਰਗਾਸ ਕਈ ਕੋਟ ਤੱਤ ਕੇ ਬੇਤੇ ਸਦਾ ਨਿਹਾਰੇ ਕੋ ਰੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭਏ ਸਾਸਾ ਦੀ ਜਿਵੇਂ ਕਈ ਕੋਟ ਨਾਮ ਗੁਣ ਗਾਵੇਂ ਆਤਮ ਰਸ ਸੁਖ ਸਹਿਜ ਸਮਾਵੇਂ ਆਪਣੇ ਜਨ ਕੋ ਸਾਸਾ ਸੰਭਾਰੇ ਨਾਨਕੋਏ ਪਰਮੇਸ਼ਵਰ ਕੇ ਪਿਆਰੇ ਸਰੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਈ ਕੋਏ ਨਾਨਕ ਤਿਸ ਬਲਿਹਾਰਣੈ ਜਲ ਥਲ ਮਹੀ ਅਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋ ਕਿਨ ਮੈਂ ਥਾਪ ਥਾਪਨ ਹਾਰਾ ਅੰਤਨੇ ਕਿਛ ਪਾਰਾ ਵਾਰਾ ਹੁਕਮੇ ਧਾਰਾ

ਪ੍ਰਭਾਵਿਤ ਪਾਤਰ ਥਰਾਵੇ, ਪ੍ਰਭਾਵਿਤ ਅਨੁਸਾਸ ਤੇ ਰਾਖੇ, ਪ੍ਰਭਾਵਿਤ ਹਰ ਗੁਣ ਭਾਖੈ, ਪ੍ਰਭਾਵਿਤ ਪਾਤ ਤੁਧਾਰੇ, ਆਪ ਕਰੇ ਆਪਨ ਵਿਚਾਰੇ, ਦੁਆਂ ਸਰਿਆਂਕ ਆਪ ਸਵਾਮੀ, ਖੇਲਾ ਵਿਕਸੇ ਅੰਤਰ ਜਾਮੀ, ਜੋ ਭਾਵੇ ਸਵਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਪਰਣਾ ਆਵੈ, ਕਹੋ ਮਾਨੁਕ ਤੇ ਕਿਆ ਹੋਏ ਆਵੇ, ਜੋ ਤਿਸ ਭਾਵੇ ਸੋਈ ਕਰਾਵੇ, ਇਸਕੇ ਹਾਥ ਹੇਤਾ ਸਭ ਕੁਛ ਲੇ, ਜੋ ਤਿਸ ਭਾਵੇ ਸੋਈ ਕਰੇ, ਅਨਜਾਨਤ ਵਿਖਿਆ ਮੈਂ ਰਚੇ, ਜੇ ਜਾਣਤ ਆਪਣਾ ਬਚੈ, ਪਰ ਮੈਂ ਭੁੱਲਾ ਦਹਿ ਦਸਤਾਵੇ ਨਿਮਖਮਾਏ।

ਜੋਨ ਪ੍ਰਮਾਵੈ ਧਨ ਭੂਮਗਾ ਜੋ ਕਰੇ ਗੁਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਜਿਸਕਾ ਹਿਰਦੈ ਗਰੀਬੀ ਵਸਾਵੈ ਨਾਨਕ ਇਹਾਂ ਮੁਕਤ ਆਗੇ ਸੁਖ ਪਾਵੈ ਤਰਵੰਤਾ ਕਰ ਕਿਰਪਾਵੈ ਤਰਿਨ ਸਮਾਨ ਕਾਸ਼ ਸੰਗ ਨਾ ਜਾਵੈ ਬਹੁ ਲਸ਼ਕਰ ਮਾਨੁਖ ਪ੍ਰਕਰਿਆ ਸਭ ਪਲ ਪਿੱਤਰ ਤਾਕਾ ਹੋਏ ਬਿਨਾ ਸਭ ਤੇ ਆਪ ਜਾਣੇ ਬਲਵੰਤ ਕਿਰਮੈ ਹੋਏ ਜਾਏ ਬਸਵੰਤ ਕਿਸੇ ਨਾ ਬਦੇ ਆਪ

ਸੰਗਾ ਦੁਖੀ ਸਦਾ ਪਵਿੱਤ, ਸੰਗਾ ਦੁਖੀ ਕਿਸੇ ਕਾ ਨਹੀਂ ਮਿੱਤ, ਸੰਗੇ ਦੁਖੀ ਕੋ ਡਾਨ ਲਾਗੇ, ਸੰਗੇ ਦੁਖੀ ਕੋ ਸਭ ਤਿਆਗੈ, ਸੰਗਾ ਦੁਖੀ ਮਾਂ ਅਹੰਕਾਰੀ, ਸੰਗਾ ਦੁਖੀ ਸਦਾ ਬੇਕਾਰੀ, ਸੰਗਾ ਦੁਖੀ ਜਨਮੈ ਮਰੈ, ਸੰਗੀ ਦੁਖ ਨਾ ਸੁਖ ਤੇ ਟਰੈ, ਸੰਗੇ ਦੁਖੀ ਕਹੋ ਨਾਹੀ ਠਾਉ, ਨਾਨਕ ਸੰਭਾਵੇ ਤਲੈ ਮਿਲਾਏ, ਸੰਗਾ ਦੁਖੀਅਤ ਬੀਜ ਤੇ ਟੁੱਟਾਏ, ਸੰਗਾ ਦੁਖੀ ਕਿਤੇ ਕਾਜ ਨਾ ਪਹੁੰਚਾਏ, ਸੰਗੇ ਦੁਖੀ ਉਦਿਆਨ ਭਰਮਾਈਏ, ਸੰਗਾ ਦੁਖੀ ਉੱਜੜ ਪਾਈਏ, ਸੰਗਾ ਦੁਖੀ ਅੰਦਰ ਦੇ ਥੋਥਾ, ਜੋ ਸਾਸ ਬਿਨਾ ਮ੍ਰਿਤ ਕੀ ਲੋਥਾ, ਸੰਗੇ ਦੁਖੀ ਕੀ ਜੜ ਕਿਛ ਨਾਹੇ, ਆਵਨ ਵੀ ਜਾਪੇ ਹੀ ਖਾਹੇ, ਸੰਗੇ ਦੁਖੀ ਕਾ ਵਰਨਾ ਰੱਖਣ ਹਾਰ, ਨਾਨਕ ਸੰਭਾਵੇ ਤਲਾਈ ਉਭਾਰ, ਸੰਗਾ ਦੁਖੀ ਇਉਂ ਬਿਲ ਲਾਏ, ਜਲ ਵੀ ਹੁਣ ਮਛਲੀ ਤੜ ਫੜਾਏ, ਸੰਗਾ ਦੁਖੀ ਭੁੱਖਾ ਨਹੀਂ ਰਾਜੇ, ਜੋ ਪਾਵਕ ਇੰਦਰ ਨੇ ਧਰਾਪੈ, ਸੰਗਾ ਦੁਖੀ ਛੁੱਟ ਅਕੇਲਾ, ਜੋ ਬੁਆੜ ਤਿਲ ਖੇਤ ਮਾਏ ਧਵੇਲਾ, ਸੰਗਾ ਦੁਖੀ ਧਰਮ ਤੇ ਰਹਿ, ਸੰਗਾ ਦੁਖੀ ਸਦਮਥਿਆ ਕਹਿ ਤਾਂ ਕਿਰਤ ਨਿੰਦਾ ਕਾ ਤੁਰੀ ਪਿਆ, ਨਾਨਕ ਜੋ ਤਸਭਾਵੇ ਸੋਈ ਥਿਆ, ਸੰਗਾ ਦੁਖੀ ਬਿਗੜੂ ਪਏ ਜਾਏ, ਸੰਗੇ ਦੁਖੀ ਕੋ ਦਰਗਾਹ ਮਿਲੇ ਸਜਾਏ, ਸੰਗਾ ਦੁਖੀ ਸਦਾ ਸਹਿ ਕਹੀਐ, ਸੰਗਾ ਦੁਖੀ ਨਾ ਮਰੈ ਨਾ ਜੀਵਾਈਐ, ਸੰਗੇ ਦੁਖੀ ਕੀ ਪੂਜੇ ਨਾ ਆਸਾ, ਸੰਗਾ ਦੁਖੀ ਉੱਠ ਚਲੇ ਨਿਰਾਸਾ, ਸੰਗਾ ਦੁਖ ਨਾ ਤ੍ਰਿਸ਼ਟਾ ਕੋਏ, ਜੈਸਾ ਭਾਵੇ ਤੈਸਾ ਕੋਈ ਹੋਏ ਪਿਆ, ਕਿਰਤ ਨਾ ਮਿੱਠਾ ਕੋਏ, ਨਾਨਕ ਜਾਣੇ ਸੱਚਾ ਸੋਏ, ਸਭ ਗੜ ਤਿਸਕੇ ਉਹ ਕਰਣੇ ਹਾਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਥ।

ਮਥਾ ਵਡਭਾਗੀ ਤੇ ਜਨ ਜਗ ਵਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਤਨਵੰਦ ਕਰੇ ਸੰਸਾਰ ਮੰਥਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਤਿਤ ਕੀਓ ਸੋਚੀ ਜਾਣੇ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਦਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜੇ ਤਿਸਕੀ ਜਾਨੋ ਤ੍ਰਿਸ਼ਨਾ ਬੁੱਝੈ ਸਾਧ ਸੰਗ ਹਰ ਹਰ ਜਸ ਕਹਿਤ

ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਿਸਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰਪ੍ਰਸਾਦ ਤਾਂ ਸਭ ਬੁਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਤੂਲ ਨਾ ਕਿ ਜਨਮੈ ਨਾ ਕਿਛ ਮਰੇ ਆਪਣੇ ਚਲਤ ਆਪ ਹੀ ਕਰਾਏ ਆਮਨ ਜਾਮ ਦ੍ਰਿਸ਼ਟਾਨ ਦ੍ਰਿਸ਼ਟਾ ਗਿਆਕਾਰੀ ਧਾਰੀ ਸਭ ਸ੍ਰਿਸ਼ਟਾਪੇ ਆਪ ਸਕਲ ਮੈਂ ਆਪ ਅਨਕ ਜੁਗਤ ਰਾਜ ਥਾਪ ਥਾਪ ਅਭਿਨਾਸੀ ਨਾ ਹੀ ਕਿਸ਼ਖੰਡ ਧਾਰਨ ਧਾਰਿਓ ਬ੍ਰਹਿਮੰਡ ਲਖ ਭੇਖਪੁਰ ਪ੍ਰਤਾਪ ਆਪ ਜਪਾਇਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਬੰਦ ਸਗਲ ਸੰਸਾਰ ਦੁਰੇ ਧਨ ਮੰਦ ਪ੍ਰਭ ਕੇ ਸੇਵਕ ਸਗਲ ਉਧਾਰਨ।

ਪ੍ਰਭ ਕੇ ਸੇਵਕ ਦੂਖ ਵਿਸਾਰ ਨਾ ਪੇ ਮੇਲੇ ਕਿਰਪਾਲ ਗੁਰ ਕਾ ਸ਼ਬਦ ਜਪ ਹੈ ਨਿਹਾਲ ਉਨਕੀ ਸੇਵਾ ਸੋਈ ਲਾਗੇ ਸੁਣੋ ਕਿਰਪਾ ਕਰੇ ਬੜੇ ਭਾਗੇ ਨਾਮ ਜਪਤ ਪਾਵੇ ਵਿਸਰਾਮ ਨਾਨ ਤਿਨ ਪੁਰਖੋ ਉਤਮ ਕਰਮਾਨ ਜੋ ਕਿਛ ਕਰਾ ਸੋ ਪ੍ਰਭ ਕਾ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋਵੈ ਸੋ ਹੋਏ ਕਰਨੇ ਹਾਰ ਪਛਾਣਾ ਸੋਹੇ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਸੇਵ ਜੇਤ ਸਮਾਹੇ ਸਮਾਏ ਓਏ ਸੁਖ ਨਿਧਾਨ ਉਹਨੂੰ ਬਨਿਆ ਆਪ ਸੁਆਪ ਦਿਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਰੋ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾ ਕੇ ਸਿਮਰਨ ਉਤਰੀਆ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀਆ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਦਸਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰਜਾਬ ਵਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਸ਼ੂ ਨਾ ਹੋਏ ਜੇ ਸੋ ਪ੍ਰਾਣੀ ਲੋਚਾ ਗੋਏ ਤਸਵੀਨ ਨਾਹੀ ਤੇਰਾ ਕਿਸ਼ ਕਾਮ ਗਤ ਨਾਨਕ ਜਪ ਏ ਖਰ ਨਾਮ ਰੂਬਨ ਤੋਏ ਨਾਹੀ ਮੋਹ ਪ੍ਰਭ ਕੀ ਜੋਤ ਸਗਲ ਘਟ ਸੁਹਾਏ ਧਨਵੰਤਾ ਗਾਗੋ ਗਰਬੈ ਜਾ ਸਭ ਕਿਸ਼ ਤਿਸਕਾ ਦੀ ਆਦਲ

ਸਰਨਾ ਜੋਗ ਜੋ ਕਰ ਪਾਇਆ ਸੋਈ ਹੋ। ਅਰਨ ਭਰਨ ਜਾਗਾ ਨੇਤਰ ਪੋਰ ਤਿਸਗਾ ਮੰਤਰਨਾ ਜਾਣੇ ਹੋਰ। ਅਣਦ ਰੂਪ ਮੰਗਲ ਸਦ ਜਾ ਕੇ ਸਰਬ ਥੋਕ ਸੁਣੀਏ ਘਰ ਥਾਂ ਕਹਿ ਰਾਜ ਮੈਂ ਰਾਜ ਯੋਗ ਮੈਂ ਜੋਗੀ। ਤਬ ਮੈਂ ਤਬੀਸਰ ਗ੍ਰਸ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ। ਆਨੰਦ ਸਪੁਰਕਾ ਕਰੇ ਅੰਤ ਨਾ ਪਾਇਆ। ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ। ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਈ ਆਪਣਾ ਸੂਤ। ਸੁਮਤ ਗਿਆਨ ਧਿਆਨ ਜਿੰਦੇ ਜੰਦਾ ਸੁਨਾਮ ਧਿਆਵੇਂ ਸੇ ਤੇ ਗੁਣ ਮੈਂ ਜਾ ਕੋ ਭਰਮਾਏ।

ਨਾਨਾ ਚਲਤ ਕਰੇ ਖਿਰ ਮਾਏ ਪੂਰ ਪੂਰਨ ਸਭ ਠਾਏ ਨਾਨਾ ਬਿਦ ਕਰ ਬਣਤ ਮਨਾਈ ਆਪਣੀ ਕੀਮਤ ਆ ਬੇ ਬਾਈ ਸਭ ਗੜ ਦਿਸਕੇ ਸਭ ਦਿਸਕੇ ਠਾਉ ਜਬ ਜਬ ਜੀਵੈ ਨਾਨ ਕਰ ਨਾਮ ਨਾਮ ਕੇ ਧਾਰੇ ਸਗਲੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਮਨ ਨਾਮ ਕੇ ਸੰਗਤਰੇ ਸੁਨ ਸਰਵਨ ਕਾਰ ਕਿਰਪਾ ਸਪਨੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਏ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਟੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭਗਾ ਸੁਖਦਾਇ ਵਿਸ਼ਵਾਸ ਸਤਨਾਨ ਗੁਰਥੇ ਪਾਈ ਸਤ ਬਚਨ ਸਾਧ ਉਪਦੇਸ਼ ਸਤ ਜਨ ਜਾਕੇ ਹਿਰਦੈ ਪਰਵੇ ਸਤ ਨਿਰਤ ਬੁਝੇ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਵਿਦਗਤ ਜਿਸਕੀ ਸਿਰਸੋ ਕਰਨੇ ਹਾਰ ਵਰਨਾ ਬੂਝ ਗਰਤ ਵਿਚਾਰ ਕਰਤੇ ਕੀਮਿਤ ਨਾ ਜਾਣੇ ਕੀਆ ਨਾਨਕ ਜੋਤ ਸੁਭਾਵੇ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਨ ਬੁਝਿਆ ਆਇਆ ਸਵਾਦ ਪ੍ਰਭ ਕੈ ਰੰਗ ਰਾਜ ਰਹੇ ਗੁਰ ਕੈ ਭਜਨ ਪਦਾਰਥ ਲਹੇ ਹੋਏ ਦਾਤੇ ਤੂੰ ਕਾਟਨ ਹਾਰ ਜਾ ਕੇ ਸੰਤਰਾ ਸੰਸਾਰ ਜਨਗਾ ਸੇਵਕ ਸੋ ਵਡਭਾਗੀ ਜਨਗਾ ਸੰਗ

ਭੇ ਸੱਚ ਅਸ਼ਟਪਦੇ ਚਰਨ ਸਤ ਸਤ ਪ੍ਰਸੰਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਬਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਾਜਾ ਸੰਤਾ ਪੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਾਸ ਰੂਪ ਹਿਰਦੇ ਜਨ ਮਾਨਿਆ ਕਰਨ ਕਰਾਮ ਦਿਨ ਮੂਲ ਪਛਾਣਿਆ ਜਾਗਰ ਹਿਰਦੇ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਸਿਮਨ ਪ੍ਰਗਟਾਇਆ ਪੈਥੇ ਨਿਰਭੋਏ ਬਸਾਨਾ ਸਿਵਜਿਆ ਤਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ

ਸੰਭਾਰ ਆਪਣੇ ਜਨਕਾ ਪ੍ਰਦਾ ਢਾਕ ਆਪਣੇ ਸੇਵਕ ਹੀ ਸਰਵਰ ਰਾਖੇ ਆਪਣੇ ਦਾਸ ਕੋ ਦੇਹ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੇ ਤਾਂ ਕਿ ਗਦਬਿੰਦ ਕੋ ਇਹਨਾਂ ਲਾਖੇ ਪ੍ਰਭ ਕੇ ਸੇਵਕ ਕਹੋ ਕਹੋ ਨਾ ਪਾਹੁ ਚਾਹ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭਨੀ ਸੇਵਾ ਲਾਇਆ ਨਾਨਕ ਸੋ ਸੇਵਕ ਦੈਤਸ ਪ੍ਰਗਟਾਇਆ ਨਿੱਕੀ ਘੀਰੀ ਮਹਿਕਲ ਰਾਖੇ ਭਸਮ ਕਰਾਇਆ ਲਸਕਰ ਕੋਟ

ਜੇ ਵਾਹਿਗੁਰੂ ਸਤਨੇਕ ਸਤਿਪੁਰਖ ਪੂਰਨ ਵਿਵੇਕ ਗਾਹੂ ਬੋਲਾਂ ਪਾਉ ਚਿਤ ਪ੍ਰਾਣੀ ਅਗਾਮਾ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਰੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰਹਿ ਚਰਨ ਕਮਲ ਹਿਰਦੇ ਸਿਮਰੇ ਸਤਿਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਸੁਰ ਕਾ ਨਾਹੀ ਕਦੇ ਬਿਨਾ ਜਾ ਕੇ ਮਨ ਪ੍ਰਗੜੇ ਕੁਲ ਤਾਸ

ਸੇ ਤਪਤ ਮਾਏ ਠਾਂਡ ਵਰਤਾਈ ਅਨੰਤ ਭੈ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਵਿਦੇਸੇ ਭਾਉ ਚੁੱਕਾ ਨਿਰਭੋਏ ਬਸੇ ਸਗਲ ਵਿਆਦ ਮੰਤੇ ਖਾ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾਈ ਚੁੱਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਸ ਸਰਵਨ

ਅਨੁਗ ਭਾਵਨਾ ਛੁੱਟ ਨਾਰੇ ਸਿਮਰਤ ਸਾਸ ਵੇਦ ਵਿਚਾਰੇ ਹਰ ਕੀ ਭਗਤ ਕਰੋ ਮੱਲਾਏ ਮਨ ਮੰਚਤ ਨਾਨਕ ਫਲ ਪਾਏ ਸੰਗਨਾ ਚਾਲ ਤੇਰੇ ਧਨਾ ਤੂੰ ਕਿਆਲ ਬਟਾਵੇ ਮੂਰਖ ਮਨਾ ਸੁਤ ਮੀਤ ਕੁਟਮ ਅਰ ਬਨਤਾ ਇੰਤੇ ਕਹ ਹਉ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹ ਹਉ ਕਮਨ ਛੁਟਕਾਰ ਆਸਸਤੀ ਰਥ ਸਵਾਰੀ ਝੂਠਾ ਡਮ ਝੂਠ ਪਾ ਸਾਰੀ ਜਿੰਦੀ ਏ ਤਸ ਬੁੱਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰਕੀ ਮਾਥੂ ਲੈ ਆਨੇ ਭਗਤ ਬਿਨਾ ਬੋ ਡੁੱਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਅਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲਬਕ ਜਾਹੇ ਆਪ ਜਪੋ ਬਰਾ ਨਾਮ ਜਪਾਵੋ ਸੁੰਦ ਗੈਦ ਰਹਿਤ ਗਦ ਪਾਵੋ ਸਾਰ ਬੁੱਧ ਸਤਰ ਕੋ ਨਾਉ ਸਹਿ

ਸਰਬੁੰਜੀ ਸੰਕਰੋ ਵਿਵਹਾਰ ਇਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪੇ ਗੁਸਾ ਲਾਹੇ ਏਕ ਸਿਮਰੇ ਕੋ ਮਨ ਆਹੇ ਏਕ ਸਗੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਾ ਪੂਰਨ ਪੂਰਾ ਹੈ ਉਪਰਾ ਵਿਆਪ ਅਨਕ ਵਿਸਤਾਰ ਏਕ ਤੇ ਭਏ ਗਰਾਤ ਪ੍ਰਾਸ਼ਦ ਗਏ ਮੰਤਨ ਅੰਦਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾਉ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ।

ਨਾ ਜਾਪ ਤਬ ਹਰ ਸੋ ਕਹੋ ਕਿਸੇ ਵਿਆਪ ਜ ਵਿਆਪਨੇ ਆਪ ਆਪ ਆਰ ਬ੍ਰਹਮ ਤਾ ਮੋਹ ਕਾਂਕ ਸੁਬਦ ਪਰਮਾਪਨ ਖੇਲਾ ਵਰਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਬਦ ਪ੍ਰਭ ਕੇਵਲ ਧਨੀ ਤਾ ਬੰਦ ਮੁਗਤ ਕਹੋ ਕਿਸ ਕੋ ਗਨੀ ਜਬ ਏਕੇ ਹਰ ਅਗਮ ਅਪਾਰ ਤਬ ਨਰਗ ਸੁਰ ਕਹੋ ਕੌਣ ਆਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਰ ਸਗਤ ਕਹੋ ਕਿ ਠਾਏ ਜਬ ਆਪੇ ਆਪ ਆਪਣੀ ਜੋ ਧਰਾਏ ਤਬ ਗਮਨ ਨਿ ਡਰ ਗਮਨ ਕਤ ਡਰੇ ਆਪਨ ਚਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਿਨਾਸ਼ੀ ਸੁਖ ਆਪਨ ਆਸਨ ਤੈ ਜਨਮ ਮਰਨ ਕਹੋ ਕਹਾ ਬਿਨਾਸਨ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿ ਸੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪੀ ਅਚਰਜਾ ਨਾਨਕ ਆਪਨ ਰੂਪ ਆਪੀਓ ਪਰਜਾ ਜੈ ਨਿਰਮਲ ਪੁਰਖ ਪੁਰਖ ਪਤੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਣ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀ ਤੈ ਛਲ ਛਿਦਰ ਲਗਤ ਕਹੋ ਕੀ ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਸੇ ਭੂਕਮ ਤ੍ਰਿਪਤਾਵੈ ਕਰਨ ਕਰਾਮਨ ਕਰਨੇ ਹਾ ਨਾਨਕ ਕਰਤੇ ਕਾ ਨਾਹੇ ਸੁਮਾਰ ਜੇ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਪੇ ਪ੍ਰਬੀਨ ਤੈ ਬੇਦ ਕਥੇਬ ਕਹ ਕਹੁ ਚੀਨ ਜਬ ਆਪਣੇ ਆਪ ਆਪ ਰੁਧਾਰੈ ਤਾ ਸ਼ਗਨ ਸ਼ਗਨ ਕਹਾਂ ਵਿਚਾਰੇ ਜੇ ਆਪ ਨੂੰ ਜਾ ਬਨਾਬ ਨੇਰਾ ਜੈ ਆਪਨ ਊਚ ਆਪਣ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜਾ ਛਲ ਅਸ਼ੇਦ ਅਭੇ ਸਮਾਇਆ ਮੂਹਾਂ ਕਿਸੇ ਵਿਆਪਤ ਮਾਇਆ ਆਪਸ ਗੁਆਪਿਆ ਦੇਸੁ ਤੇ ਗੁਣ ਕਾ ਨਾਹੀਂ ਪ੍ਰਵੇਸ਼ ਜਾ ਏਕਾ ਏਕ ਏਕ ਭਗਵੰਤਾ ਤੈ ਕੌਣ ਚਿੰਤਕਸ ਲਾਗੈ ਚਿੰਤਾ ਜੈ ਆਪਣੇ ਆਪ ਆਪ ਦਿਆਰਾ ਤੈ ਕੌਣ ਕਥੈ ਕੌਣ ਸੁਣੇ ਹਾਰਾ ਬਹੁ ਬਿਆਨ ਦੂਛ ਦੇ ਉੱਚਾ ਨਾਨਕ ਆਪਸ ਗੁਆਪੇ ਪਹੁਚਾ ਜਾ ਪ੍ਰਜੋ ਪ੍ਰਪੰਚ ਅਕਾਰ ਤੇ ਗੁਣ ਮੈਂ ਕਿਨੋ ਵਿਸਥਾਰ ਪਾਪੁਨ ਤੈ ਭਈ ਕਹਾਵਤ ਕਹੁ ਨਰ ਕੋ ਸੁਰਗ ਵੰਸ਼ਾਵਤਾਲ ਜਾਲ ਮਾਇਆ ਜੰਜਾਲ ਹਾਂ ਮੈਂ ਮੋਹ ਭਰਮ ਵਹਿ ਭਾਰ ਦੁਖ ਸੁਖ ਮਾਨ ਅਪਮਾਨ

ਆਪੇ ਧਨੀ ਉਨਕੀ ਸੋਭਾ ਉਨਹ ਬਰੀ। ਆਪੇ ਕੌਤਾ ਕਰੇ ਆਣਦ ਚੋਜ, ਆਪੇ ਰਸ ਭੋਗਨ ਰਜੋਗ। ਜਿਸ ਭਾਵਤ ਸਪਨ ਨਾਏ ਲਾਵੇ, ਜਿਸ ਭਾਵਤ ਖੇਲ ਖਿਲਾਵੇ, ਬੇਸੁਮਾਰਿਆ ਥਾ ਅਗੰਤਿਆ ਤੁਲਾਏ।

ਰਾਸ਼ਟਰਪਤੀ ਆਪ ਕਥੇ ਆਪ ਸੁਣੇ ਹਾਰ ਆਪੇ ਗਾ ਵਿਸਾਲ ਜਾਤ ਸੁਭਾਵਿਤ ਸਿੱਟ ਉਪਾਏ ਆਪਣੇ ਭਾਣੇ ਰਹੇ ਸਮਾਏ ਤੁਮ ਦੇ ਭਿੰਨ ਹੀ ਕੁਛ ਆਪ ਨੂੰ ਸੁਸਭ ਜਗਤ ਪਰੋਏ ਜਾ ਕੋ ਪ੍ਰਭ ਜੀਓ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਸਤ ਗਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੀ ਚੰਦਰ ਸਭ ਤਾਗੇ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੇ ਤਸ ਕੋਏ ਨਾਮ

ਮਨ ਅੰਦਰ ਵਿਸ਼ਵਾਸ ਕਰਬਾਨਿਆ ਕਰਨਹਾਰ ਨਾਨਕ ਜਾਣਿਆ ਜਲ ਲਾਗਾ ਹਰੇਕੇ ਨਾਇ ਦਸਕੀ ਆਸਨਾ ਬਿਰਥੀ ਜਾਏ। ਸੇਵਕ ਹੋ ਸੇਵਾ ਬਨਿਆਈ ਹੁਕਮ ਬੂਝ ਪਰਮ ਬਦਬਾਇ ਸੇ ਪ੍ਰਣਈ ਵਿਚਾਰ ਜਾ ਕੇ ਮਨ ਵਸਿਆ ਤਰੰਕਾਰ ਬੰਧਨ ਦੂਰ ਭਏ ਨਿਰਵੈਰ ਅੰਦਰ ਪੂਜੇ ਗੁਰ ਕੇ ਪੈਰੇ ਲੋਕ ਸੁਖੀਏ ਪਰਲੋਕ ਸੁਖ।

ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਂਤਰਨ ਗਾ ਇਹਾ ਸਵਾਹੋ ਆਠ ਪੈਰ ਪ੍ਰਪੇਖੋ ਨੇਰਾ ਪਿੜਿਆ ਗਿਆਨ ਵੰਸੈ ਅੰਧੇਰਾ ਸੁਨ ਬਦੇ ਸਿਰ ਦੇ ਵਸਾਵੋ ਮਨ ਛੇ ਨਾਨਕ ਫਲ ਪਾਵੋ ਹਾਲਤ ਬਲ ਦੋਏ ਲਿਓ ਸਵਾਰ ਰਾਮ ਨਾਮ ਮੰਤਰ ਉਰਧਾਰ ਪੂਰੇ ਗੁਰ ਕੀ ਪੁਰੀ ਦੀਖਿਆ।

ਬੁਰਾ ਬੁਰਾ ਕਹਾ ਹਉ ਕਿ ਨਾ ਕਸ਼ਕਰਾ ਆਪ ਭਲਾ ਕਰ ਤੂੰ ਤਾਂ ਤਰੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਦ ਬੋਧ ਆਪਣ ਸੰਗ ਰਾਤ ਆ ਕੀ ਗਦਮਿਤ ਗਈ ਨਾ ਜਾਏ ਦੂਸਰੋ ਤਾਂ ਸੋਜੀ ਪਾਏ ਤਸਗਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਹੋ ਜਾਣ ਜੋ ਜਾਣੇ ਤਾਂ ਸਦਾ ਸੁਖ ਹੋਇਆ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਗੁਲਵੰਤ ਬਤਵੰਤ ਜੀਵਨ ਮੁਕਤ ਜਿਸ ਹਿਰਦਾਇ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾ ਇਹਾ ਸੁਭਾਵ ਜਨ ਕਹਿ ਸੰਗ ਚੇਤੇ ਆਵਾ ਨਾਮ

ਭੰਜਨ ਪੂਰਨ ਕਿਰਪਾਲ। ਸਿਮਰ ਸਿਮਰ ਨਾ ਬਾਰੰਗਾਰ, ਨਾਨਕ ਜੀ ਕਾ ਇਹਾ ਆਧਾਰ। ਉੱਤਮ ਸਲੋਕ ਸਾਧ ਕੇ ਵਚਨ, ਅਮਲੀਕ ਲਾਲੇ ਰਤਨ ਸੁਣਤ ਕਮਾਵਤ। ਹੋਦ ਉਧਾਰ ਆਪ ਤਰੇ ਲੋਕੇ ਨਿਸਤਾਰ। ਸਫਲ ਜੀਵਨ ਸਫਲ ਤਾਗਾ, ਸੰਗ ਜਾ ਕੇ ਮਨ ਲਾਗਾ। ਹਰੰਗ ਜੈ ਜੈ ਸ਼ਬਦ ਅਨਾਦ ਵਾਜੈ, ਸੁਣ ਸੁਣ ਅੰਧ ਕਰੇ ਪ੍ਰਭ ਗਾਜੈ। ਪ੍ਰਗਟੇ ਗੋਪਾਲ ਮਾਤ ਕੈ ਮਾਥੇ, ਨਾਲ ਗੁਦਰੇ ਤਨਕਾ ਸਾਥੇ। ਸਰਨ ਜੋਗ ਸੁਨ ਸਰਣੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ। ਮਿਟ ਗਏ ਬੈਰ ਭਏ ਸਵਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ। ਸੁਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵਾਲ। ਜੰਜਾਲ ਵਿਗਾੜਤੇ ਰਹਿਤੇ, ਰਾਮ ਨਾਮ ਸੰਰਚਨਾ ਕਹਿਤੇ।

ਜਿਸ ਮਨ ਬਸੇ ਸੋਤ ਨਿਧਾਨ, ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ, ਪੁਰਖ ਪ੍ਰਗਟ ਸਭ ਲੋਏ, ਸਭ ਤੇ ਉਜ ਪਾਏ ਅਸਥਾਨ, ਬਹੁਰ ਨ ਹੋਵੇ ਆਮਨ ਜਾਨ, ਹਰ ਤਨ ਖਾੜ ਚਲੈ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਤਨ ਅਮ੍ਰਿਤ, ਬੁੱਧ ਗਿਆਨ ਸਰਬਤਾ ਸਿੱਧ ਵਿਦਿਆ, ਤਪ ਯੋਗ ਪ੍ਰਭ ਧਿਆਨ ਗਿਆਨ, ਸ੍ਰੇਸ਼ਟ ਉੱਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਕਾਸ਼, ਸਭਕੇ ਮੱਧ ਸਗਲ ਤੇ ਉਦਾਸ, ਸੁੰਦਰ ਚਤੁਰ ਤਦ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟਿਤਾ, ਇਹ ਫਲ ਤਿਸ ਜਨ ਕੈ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ, ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾਗੀ ਗਦ ਹੋਏ, ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸਾਸਤਰ ਵੇਦ ਬਖਾਣੀ, ਸਗਲ ਮਤਾਦ ਕੇਵਲ ਹਰਨਾਮ, ਗੋਬਿੰਦ ਭਗਤ ਕੈ ਮਨ ਬਿਸਰਾਮ, ਕੋਟ ਪਰਾਧ ਸਾਧ ਸੰਗ ਮਿਟੇ, ਸੰਤ ਕਿਰਪਾ ਤੇ ਜਮ ਤੇ ਛੁਟਾਏ, ਜਾ ਕੇ ਮਸਤਕ ਕਰਮ ਪ੍ਰਭਾਏ, ਸਾਧ ਸਰਨ ਨਾਨਕ ਤੇ ਆਏ, ਜਿਸ ਮਨ ਬਸੇ ਸੁਨੇ ਲਾਏ।

ਹੁਕਮ ਲਿਖ ਦੁੱਖ ਸੁਖ ਪਾਈਐ ਹੈ। ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਪਵਾਈਐ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਇ।

ਆਖਿਆ ਪਿਹਿਸ ਅੰਗ ਰਾਗ ਨਰੰਗ ਜਾ ਕਹਿ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀ ਕਾਨ ਉਸਤ ਦੇਖ ਪੁਰਖੇ ਅਵਤੂਤ ਗਰਭ ਗੰਜਨ ਸਰਵ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗਨਾਤਮ ਏਕ ਪੁਰਖੇ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਸ ਪਾਰ

ਦਵੇ ਪ੍ਰਸਾਦ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਹਰੀ ਅੰਗ ਕਰੀ ਅੰਗ ਨਿਰਨਾਮੇ ਕਾਮੇ ਭਜੰਗ ਪ੍ਰਿਆਸੰਦ। ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ, ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ, ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ।

ਕਿ ਅਜਲੰਗ ਨਾਗ ਹੈ ਕਿ ਮਿਤੋ ਭੰਗ ਹੈ ਮਦ ਪ੍ਰਸ਼ਾਂਤ ਵੈ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨਮਦਾਰ ਮਨ ਮਨ ਪ੍ਰਣਾਮ ਗੁਣ ਗਨਮਦਾਮ ਹਰ ਬਰ ਗੰਜ ਹਰ ਨਰ ਬਰ ਭਾਂਜ ਅਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰਿਆ ਖੰਡ ਬਰ ਨਰਿਆ ਮੰਡ

ਸਿਹਤ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ, ਘੜ ਘੜ ਕੇ ਪਰ ਪੜ ਕੀ ਜਾਣ, ਜਬ ਉਦਕਰਖ ਕਰਾਂ ਕਰਤਾਰ ਪਰਜਾ ਧਰਤ ਤਬ ਦੇਹ ਅਪਾਰ, ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ।

ਸਾਹਿਬ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀ ਆਏ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਦ ਘਰ ਸੁਭਾਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ, ਬਾਰਾਂ ਮਾਹ ਦੇ ਪਾਠ ਅਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਦ ਬਖਸ਼ਣ ਜੀ। ਸਵਾਉ ਹੁਣ ਜੋ ਆਸਾ ਕੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ, ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਬਲਜੀਤ ਸਿੰਘ ਅਲਵਰ ਬਾਰੇ ਅਤੇ ਉਹਨਾਂ ਰਾਗੀ ਜਥਾ, ਉਹਨਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀਮੌਂਟ ਤੋਂ ਅੰਮ੍ਰਿਤ ਵੇਲੇ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਜੁੜੇ ਸਨ। ਭਾਈ ਬਲਜੀਤ ਸਿੰਘ ਜੀ ਅਲਵਰ ਵਾਲਿਆਂ ਦਾ ਕੀਰਤਨ ਜਥਾ, ਭਾਈ ਸਾਹਿਬ ਜਥੇ ਬਹੁਤ ਬਹੁਤ ਧੰਨਵਾਦ। ਅਮ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਪਿੱਤਰ ਮੁੱਖ ਭਾਗ ਦੀ ਕਥਾ ਸਰਵਣ ਕਰਾਉਣਗੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ, ਉਹਨਾਂ ਪਾਸੋਂ ਪਿਆਰ ਸਾਹਿਬ ਸਰਵਣ ਕਰੋ ਜੀ। ਆਉਣ ਵਾਲੀ 16 ਤਰੀਕ ਤੋਂ ਲੈ ਕੇ ਸ਼ੁੱਕਰਵਾਰ ਤੋਂ ਲੈ ਕੇ 18 ਅਕਤੂਬਰ ਤੱਕ, ਐਤਵਾਰ ਤੱਕ, ਜੋ ਕਿ ਹਜ਼ੂਰੀ ਰਾਗੀ ਸਾਚਖੰਡ ਦਰਬਾਰ ਸਾਹਿਬ ਜੀ ਭਾਈ ਕਮਲਜੀਤ ਸਿੰਘ ਦਾ ਹਜ਼ੂਰੀ ਰਾਗੀ ਜਥਾ ਪਹੁੰਚ ਰਿਹਾ ਹੈ ਜੀ। ਸ਼ਾਮ ਦੀਵਾਨਾਂ 'ਚ ਹਾਜ਼ਰੀ ਭਰਨਗੇ, ਆਪ ਜੀ ਨੇ ਸਰ ਦੀਵਾਨਾਂ 'ਚ ਹਾਜ਼ਰ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਪੰਥੀ ਮਹਾਨ ਸ਼ਖਸੀਅਤ, ਪੰਥ ਰਤਨ, ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖੱਲਣੇ ਵਾਲਿਆਂ ਦੀ ਮਿੱਠੀ ਯਾਦ, 20 ਸਾਲਾਨਾ ਬਰਸੀ ਦੇ ਸੰਬੰਧ ਵਿੱਚ ਆਉਣ ਵਾਲੇ ਐਤਵਾਰ ਦੀ ਸ਼ਾਮ ਦੇ ਦੀਵਾਨ ਅਤੇ ਜੋ ਸਿਮਰਨ ਹੁੰਦੇ ਹਨ ਇਸੇ ਸੰਬੰਧ 'ਚ ਹੋਣਗੇ, ਉਹਨਾਂ ਦੀ ਯਾਦ ਵਿੱਚ ਆਪ ਜੀ ਨੇ ਸਰ ਦੀਵਾਨਾਂ 'ਚ ਹਾਜ਼ਰੀ ਭਰਨੀ ਹੈ ਜੀ। ਆਓ ਹੁਣ ਕਥਾ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੀ, ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਦਾ ਜਗਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਫਿਰ ਦਾਤੇ ਦੀ ਰਹਿਮਤ ਕਰਕੇ ਆਪਣੇ ਅੰਮ੍ਰਿਤ ਰੂਪੀ ਨਾਮ ਨਾਲ ਜੋੜਨ ਦੀ ਰਹਿਮਤ ਕੀਤੀ। ਅੰਮ੍ਰਿਤ ਵੇਲੇ ਏਡੀ ਵੱਡੀ ਬਖਸ਼ਿਸ਼ ਜੀ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਲੇਕਿਨ ਇਸ ਬਖਸ਼ੂ ਨੂੰ ਉਸ ਪ੍ਰਾਣਪਤੀ ਦੇ ਨਾਲ ਜਿਸ ਦੀ ਬਾਬਤ ਸਤਿਗੁਰ ਸਾਹਿਬ ਜੀ ਫਰਮਾਇਆ ਹੈ, ਕੋਈ ਵਿਰਲੇ ਸਮਝ ਚੀਕੀ ਕੇ ਉਧਰ ਵੇਖੇ ਹਸਤੀ ਸਮਾਏ ਕੈਸੇ, ਅਤੁਲ ਪਹਾੜ ਭਾਰ ਭਰਿੰਗੀ ਨਾ ਉਠਾ। ਅੰਮ੍ਰਿਤ ਵੇਲੇ ਦੀ ਬਖਸ਼ਿਸ਼ ਨੂੰ ਇਸ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ ਜਿਵੇਂ ਇੱਕ ਕੀੜੀ ਜਿਹੜੀ ਹੈ ਨਾ, ਉਹ ਆਖੇ ਕਿ ਮੈਂ ਪਹਾੜ ਚੱਕ ਲਾਂ, ਨਹੀਂ ਚੱਕ ਸਕਦੀ, ਨਹੀਂ ਬਿਆਨ ਹੋ ਸਕਦਾ। ਅੰਮ੍ਰਿਤ ਵੇਲੇ ਦੀਆਂ ਬਖਸ਼ਿਸ਼ਾਂ ਹੈ ਸਤਿਗੁਰ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ। ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫੁਰਮਾਨ ਦੇਵ ਗੰਧਾਰੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਤ, ਜੋਤ ਸਰੂਪ ਸੱਚੇ ਪਿਤਾ, ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਵਿਵਹਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ, ਜਿਸ ਦਾ ਪਾਠ ਆਪ ਜੀ ਨੂੰ ਸਰਵਣ ਕੀਤਾ ਹੈ। ਹਰ ਪ੍ਰਾਣ ਪ੍ਰਭੂ ਸੁਖ ਦਾਤੇ, ਗੁਰਪ੍ਰਸਾਦ ਕਾਹੂ ਜਾ। ਹੇ ਵਾਹਿਗੁਰੂ, ਤੂੰ ਸਾਡੀ ਜਿੰਦ ਨੂੰ ਸੁੱਖ ਦੇਣ ਵਾਲਾ, ਤੂੰ ਪ੍ਰਾਣਾ ਦਾ ਦਾਤਾ ਹੈ, ਪ੍ਰਾਣਾਂ ਨੂੰ ਸੁੱਖ ਦੇਣ ਵਾਲਾ ਹੈ। ਪਰ ਅਫਸੋਸ ਇਸ ਗੱਲ ਦਾ ਹੈ ਕਿ ਗੁਰੂ ਕਿਰਪਾ ਦੇ ਨਾਲ ਕਾਹੂ, ਇਹ ਗੱਲ ਵਿਰਲਿਆਂ ਨੇ ਜਾਣੀ ਹੈ ਕਿ ਵਾਹਿਗੁਰੂ ਪ੍ਰਾਣ ਮੈਨੂੰ ਵਾਹਿਗੁਰੂ ਕਾਲ ਪੁਰਖ ਨੇ ਬਖਸ਼ਿਆ। ਇਹ ਗੱਲ ਵਿਰਲਿਆਂ ਨੇ ਜਾਣੀ ਹੈ ਕਿ ਮੈਨੂੰ ਇਹ ਦਾਤ, ਇਹ ਸਵਾਸ ਉਸ ਵਾਹਿਗੁਰੂ ਨੇ ਬਖਸ਼ਿਆ, ਮੈਂ ਸੁੱਖ ਉਹਦੇ ਕਰਕੇ ਪਾ ਲਿਆ। ਉਹਦੇ ਤੋਂ ਅਸੀਂ ਭੁੱਲ ਗਏ। ਸਤਿਗੁਰ ਸਾਹਿਬ ਜੀ ਨੇ ਭੁੱਲੇ ਹੋਏ ਨੂੰ ਹੀ ਫਰਮਾਇਆ ਹੈ, ਮਾਈ ਸੁਣਤ ਸੋਚ ਭੈ ਡਰ। ਮਾਈ ਦਾ ਅਰਥ ਲੁਕਾਈ, ਹੀ ਲੁਕਾਈ ਲੁਕੋ, ਉਸ ਵਾਹਿਗੁਰੂ ਨੂੰ ਭੁੱਲੇ ਹੋਇਓ, ਸੁਣੋ ਫਿਰ ਸੋਚੋ, ਉਹਦੇ ਭੈ ਚ ਆਓ। ਜੇ ਤੁਸੀਂ ਉਹਨੂੰ ਭੁੱਲ ਵੀ ਗਏ ਜੇ, ਹੁਣ ਸੋਚ ਕੇ ਉਹਦੀ ਸ਼ਰਨ ਚ ਆ ਜਾਓ। ਮੇਰ ਤੇਰ ਤਜੋ ਅਭਿਮਾਨਾ ਸਰਨ ਸੁਆਮੀ ਕੀ ਪਤ, ਆਹ ਮੇਰਾ ਏ, ਆਹ ਤੇਰਾ ਏ, ਇਹ ਗੱਲ ਨੂੰ ਛੱਡ ਦੇ, ਸਭ ਕੁਛ ਉਸ ਵਾਹਿਗੁਰੂ ਅਕਾਲ ਪੁਰਖ, ਮੇਰਾ ਕੁਛ ਨਹੀਂ ਤੇਰਾ ਹੈ, ਇਹ ਜਿੰਦ ਮੇਰੀ ਨਹੀਂ ਤੇਰੀ ਏ, ਉਹਦੀ ਸ਼ਰਨ ਵਿੱਚ ਆ ਜਾ। ਵਾਹਿਗੁਰੂ ਇਹ ਪ੍ਰਾਣ ਤੇਰੇ ਆ, ਕੱਲ ਤੇਰੇ ਪ੍ਰਾਣ ਦੀ ਰੱਖਿਆ ਕਰੇਗਾ। ਸ਼ਰਨ ਚ ਆਉਣ ਦਾ ਮਤਲਬ ਇਹ ਆ ਕਿ ਫਿਰ ਆਪਣੀ ਮਤ ਨਹੀਂ ਵਰਤਣੀ, ਜੋ ਜੋ ਕਹੇ ਸੋਈ ਭਲ ਮਨ। ਜੋ ਗੁਰੂ ਸਾਹਿਬ ਨੇ ਫਰਮਾਇਆ, ਸਤਿਗੁਰ ਸਾਹਿਬ ਜੀ ਨੇ, ਉਹਨੂੰ ਭਲਾ ਕਰਕੇ ਮੰਨ ਲਾ ਵੀ ਇਹ ਇਸ ਤੋਂ ਬਾਅਦ
ਨਹੀਂ ਜਾਣਾ। ਉਹਦੇ ਅੱਗੇ ਨਾਹਿਨ ਕਬੂਲ ਕਰ, ਗੁਰੂ ਦੇ ਕਹੇ ਅੱਗੇ ਵੀ ਆਪਣੇ ਕਬੂਲ ਨਾ ਬੋਲ, ਉਹਦੇ ਬੁਲਾ ਨੂੰ ਮੰਨ। ਇਹਦਾ ਮਤਲਬ ਫਿਰ ਤੂੰ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਜਾਣ ਲਿਆ, ਹੁਣ ਤੂੰ ਸ਼ੁਕਰ ਗੁਜ਼ਾਰ ਹੋ। ਫਿਰ ਇਹ ਬੇਨਤੀ ਕਰ ਉਹਦੇ ਅੱਗੇ, ਨਿਮਖ ਨਾ ਵਿਸਰੋ ਹੀਏ ਮੇਰੇ ਤੇ, ਵਾਹਿਗੁਰੂ ਕਿਰਪਾ ਕਰ, ਇੱਕ ਨਿਮਖ ਜਿੰਨਾ ਸਮਾਂ ਜਿਹੜਾ ਨਾ ਉਹ ਮੈਥੋਂ ਨਾ ਵਿਸਰ। ਜਦੋਂ ਤੂੰ ਵਿਸਰਦਾ ਨਾ, ਵਿਸਰਤ ਜਾਈ ਹੋ ਮਰ, ਤੂੰ ਵਿਸਰੇ ਤੇ ਮੈਂ ਜਿਉਂਦਾ ਨਹੀਂ, ਫਿਰ ਮੈਂ ਮਰਿਆਂ ਦੇ ਵਿੱਚ ਸ਼ਾਮਲ ਆ। ਇਸ ਵਾਸਤੇ ਆਹ ਕਿਰਪਾ ਕਰ ਵੀ ਤੇਰੀ ਯਾਦ ਮੈਨੂੰ ਬਣੀ ਰਹੇ ਕਿ ਇਹ ਪ੍ਰਾਣ ਤੇਰੇ ਨੇ, ਮੈਂ ਤੇਰੇ ਪ੍ਰਾਣਾਂ ਦਾ, ਤੇਰੀ ਪ੍ਰਾਣਾਂ ਦੇ ਆਸਰੇ ਤੈਨੂੰ ਸ਼ੁਕਰਗੁਜ਼ਾਰ ਕਰਾਂ। ਜਦੋਂ ਤੂੰ ਇਉਂ ਦਾ ਸ਼ੁਕਰਗੁਜ਼ਾਰ ਕਰੇਗਾ, ਸੁਖਦਾਈ, ਫਿਰ ਤੈਨੂੰ ਸੁੱਖ ਜਿਹੜਾ ਹੈ ਉਹ ਬਖਸ਼ਿਸ਼ ਹੋ ਗਿਆ, ਦੁੱਖ ਨਹੀਂ ਵਿਆਪੇਗਾ। ਗੁਰਮੁਖ ਬੁੱਢੇ ਕਦੇ ਨਾਹੀਂ ਜਨ ਅੰਤਰ ਸੁਰਤ ਗਿਆਨ, ਉਹ ਸਦਾ ਸਦਾ ਹਰ ਗੁੰਦਰਵੇ। ਉਹਨਾਂ ਦੀ ਸੁਰਤੀ ਕਾਇਮ, ਸਦਾ ਉਸ ਵਾਹਿਗੁਰੂ ਨੂੰ ਭੁੱਲਦੇ ਨਹੀਂ, ਉਹਨੂੰ ਯਾਦ ਕਰਦੇ। ਅੰਤਰ ਸਹਿਜ ਧਿਆਨ, ਉਹ ਸਦਾ ਆਨੰਦ ਵਿਵੇਕ ਰਹੇ, ਦੁੱਖ ਸੁੱਖ ਇੱਕ ਸਮਾਨ। ਉਹਨਾਂ ਦੁੱਖ ਤੇ ਸੁੱਖ ਦਾ ਪ੍ਰਣ ਸੁੱਖਦਾਈ, ਉਹਨਾਂ ਕੋਲ ਸੁੱਖ ਹੀ ਹੈ। ਉਹਦੇ ਵਾਹਿਗੁਰੂ ਸੁੱਖ ਦੇਣ ਵਾਲਾ ਤੂੰ ਹੈ, ਪੂਰਨ ਪ੍ਰਭ ਕਰਤਾ, ਸੁੱਖਾਂ ਦਾਤਾ ਤੂੰ ਹੈ, ਹਰ ਪ੍ਰਾਣ ਪ੍ਰਭੂ ਸੁੱਖਦਾਤੇ। ਜਦੋਂ ਮੈਂ ਉਹਨੂੰ ਮੰਨ ਲਿਆ, ਮੇਰੇ ਕੋਲ ਬਹੁਤ ਭੁੱਲਾਂ ਹੋਈਆਂ ਹੋਣਗੀਆਂ, ਬਹੁਤ ਗਲਤੀਆਂ ਹੋਣਗੀਆਂ, ਉਹ ਫਿਰ ਮੇਰੀਆਂ ਭੁੱਲਾਂ ਨੂੰ ਚਕਾਰਤਾ ਨਹੀਂ, ਮੇਰੀਆਂ ਗੱਲਾਂ ਨੂੰ ਜਦਾ ਨਹੀਂ, ਮੇਰੀ ਬਹੁਤ ਇਆਨਤ ਜਰਤ, ਉਹ ਜਰ ਜਾਂਦਾ ਕੋਈ ਗੱਲ ਨਹੀਂ, ਬੱਚਾ ਹੈ। ਇਸ ਕਰਕੇ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਫਿਰ ਤੂੰ, ਜਿਨ੍ਹਾਂ ਨੇ ਗੁਰਪ੍ਰਸਾਦ ਕਾਹੂ ਜਾਤੇ, ਜਿਨ੍ਹਾਂ ਨੇ ਗੁਰੂ ਕਿਰਪਾ ਨਾਲ ਗੁਰ ਲੈਣ, ਉਹਨਾਂ ਚ ਹੋ ਜਾਏਗਾ, ਤੂੰ ਪ੍ਰਵਾਨ ਚੜੇਗਾ। ਫਿਰ ਤੈਨੂੰ ਕੀ ਹੈਗਾ, ਸੰਤ, ਸੰਤ ਤੁਮਾਰੇ ਤੁਮਰੇ ਪ੍ਰੀਤਮ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਵਾਹਿਗੁਰੂ ਤੂੰ ਸੰਤ ਜਣਾ ਦਾ ਹੈ, ਸੰਤ ਤੇਰੇ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ, ਹਰ ਕੇ ਸੰਤ ਜਣਾ ਕੀ ਹਮ ਧੂਰ, ਵਾਹਿਗੁਰੂ ਜਿਹੜੇ ਤੇਰੇ ਨੇ ਮੈਂ ਉਹਨਾਂ ਦੀ ਧੂਰ। ਬਾਬਾ ਨਾਨਕ ਸਿੰਘ ਜੀ ਦੇ ਜੀਵਨ ਚ ਇੱਕ ਵਾਰਤਾ ਹੈ, ਜੋ ਬੈਠੇ ਸੰਤ ਦੀ ਵਿਰਤੀ ਕਿਹੋ ਜਿਹੀ, ਸੰਗਤ ਨੇ ਕਿਹਾ ਬਾਬਾ ਜੀ ਤੁਹਾਡੇ ਦਰਸ਼ਨ ਦੇ ਦਾਰੇ ਹੁੰਦੇ। ਉਹ ਕਹਿੰਦੇ ਇੱਕ ਤਖ਼ਤ ਪੁੱਛ ਲਿਆਓ, ਜਦ ਤੁਖਤ ਪੁੱਛ ਲਿਆਂਦਾ ਕਹਿੰਦੇ ਵਿਛਾਈ ਵਿਛਾਵੇ, ਵਿਛਾਈ ਵਿਛਾਹੇ, ਕਹਿੰਦੇ ਚੰਦੋਆ ਚਾਂਦਨੀ ਲਾ ਦਿਓ, ਮੰਜੀ ਸਾਹਿਬ ਲਾ ਕੇ ਸਤਿਗੁਰ ਸਾਹਿਬ ਜੀ ਦਾ ਪ੍ਰਕਾਸ਼ ਕਰ, ਆਪ ਚੌਰ ਦੀ ਸੇਵਾ ਕਰ ਲਾ, ਦਰਸ਼ਨ ਸਤਿਗੁਰ ਦੇ। ਇਸ ਵਾਸਤੇ ਜਿਹੜੇ ਸੰਤ ਨੇ ਨਾ, ਉਹ ਉਹਨੂੰ ਅੱਗੇ ਰੱਖਦੇ ਆ, ਉਹ ਆਪ ਨਹੀਂ ਅੱਗੇ ਹੁੰਦੇ, ਔਰ ਸੰਤ ਪਖੰਡ ਨਹੀਂ ਕਰਦਾ। ਟਕਸਾਲ ਜੀ ਪੋਥੀ ਚ ਇੱਕ ਵਾਰਤਾ ਲਿਖੀ ਹੈ ਭਾਈ ਸਾਹਿਬ ਭਾਈ ਰਣਜੀਤ ਸਿੰਘ ਦੇ, ਭਾਈ ਰਣਜੀਤ ਸਿੰਘ ਕੋਲ ਦਿਨ
ਸਾਵਣ ਸਿੰਘ ਜੀ ਬੈਠੇ, ਉਹ ਗੱਲਾਂ ਕਰਨ ਲਈ ਇੰਨੇ ਸੂਟ ਦੇਖਦੇ ਆ, ਐ ਦੇਖਦਾ ਹੈ। ਗੁਰਮੁਖ ਨੂੰ ਪਤਾ ਹੁੰਦਾ ਹੈ ਵੀ ਪਖੰਡ ਕੀ ਹੈ, ਉਹ ਕਦੇ ਚੁੱਪ ਰਹੇ। ਉਹਨਾਂ ਦੀ ਕੋਈ ਛੋਟੀ ਜਿਹੀ ਵਸਤੂ ਸੀ, ਉਹ ਚੱਕ ਕੇ ਘੜੀ ਜਿਹੜੀ ਸੀ ਨਾ, ਉਹਨਾਂ ਨੇ ਪਿੱਛੇ ਰੱਖਤੀ। ਸੇਵਾਦਾਰ ਨੂੰ ਪੁੱਛਦੇ, ਵੇਖੀ ਵੀ ਟਾਈਮ ਕਿੰਨਾ ਹੋਇਆ। ਉਹ ਹੱਥ ਮਾਰੇ ਵੀ ਘੜੀ ਕਿੱਥੇ ਆ, ਉਹ ਵੇਖਣ ਘੜੀ ਕਿੱਥੇ ਆ। ਭਾਈ ਸਾਹਿਬ ਕਹਿਣ ਲੱਗੇ ਵੀ ਅਸੀਂ ਤੁਹਾਨੂੰ ਦੱਸੀਏ ਘੜੀ ਕਿੱਥੇ। ਕਹਿੰਦੇ ਹਾਂ, ਤੁਹਾਨੂੰ ਕਿੰਨੇ ਸੂਰਜ ਦਿਖਦੇ ਸੀ, ਘੜੀ ਨਹੀਂ ਦਿਖਦੀ ਵੀ ਕਿੱਥੇ ਆ। ਜਿਹੜੇ ਸੰਤ ਨੇ ਉਹ ਕਦੀ ਆਪਣੀ ਵਡਿਆਈ ਨਹੀਂ ਪਾਉਂਦੇ, ਉਹ ਕਦੀ ਇਹੋ ਜਿਹਾ ਨਹੀਂ ਕਰਕੇ ਦਿਖਾਉਂਦੇ ਵੀ ਮੈਂ ਆਹ ਜਾਣਦਾ, ਮੈਂ ਇਹ ਜਾਣਦਾ। ਜਿਹੜਾ ਕਹਿੰਦਾ ਮੈਂ ਜਾਣਦਾ ਨਾ, ਸੋਈ ਅਜਾਣ ਕਹੇ ਮੈਂ ਜਾਣਾ, ਜਾਣਨ ਹਾਰਨਾ ਛਾਨਾ। ਜਿਹੜਾ ਜਾਣਦਾ ਹੈ ਉਹ ਕਦੀ ਨਹੀਂ ਕਿਸੇ ਨੂੰ ਕਹਿੰਦਾ ਮੈਂ ਜਾਣਦਾ। ਉਹ ਆਪਣੇ ਅੰਦਰੋਂ ਅੰਦਰ ਹੀ ਉਦਾਰਸ ਕਹੋ ਨਾਨਕ ਗੁਰ ਅਮਿਓ ਪਿਆਇਆ ਰਸਕ ਰਸਕ ਬਿਗਸਾਨਾ। ਉਹ ਰਸ ਰਸ ਕੇ ਉਹਦਾ ਪੀਂਦਾ, ਉਹ ਉਹਦੇ ਸੰਤ ਨੇ। ਮਿਲ ਸਤ ਸੰਗਤ ਪਰਮ ਪਦ ਪਾਇਆ ਆਤਮ ਰਾਮ ਰਿਹਾ ਪਰਤ। ਜਿਹੜੇ ਉਹਦੇ ਸੰਤ ਨੇ ਹਰ ਕੇ ਸੰਤ ਜਣਾ ਕੀ ਹਮ ਧੂਰ, ਉਹਨਾਂ ਨੇ ਉਸ ਵਾਹਿਗੁਰੂ ਦੀ ਸਤ ਸੰਗਤ ਚ ਮਿਲ ਕੇ ਆਤਮ ਮਨ ਉਹਨਾਂ ਨੇ ਆਪਣੇ ਮਨ ਦੇ ਵਿੱਚ ਪਾਉਣਾ ਕੀ। ਫਿਰ ਉਹ ਕਦੀ ਨਹੀਂ ਕਹਿੰਦੇ ਕਿ ਮੈਂ ਪਾਇਆ। ਕਹਿੰਦੇ ਸਤਿਗੁਰ ਸੰਤ ਮਿਲੇ ਤਾਂ ਪਾਈਏ, ਸਤਿਗੁਰ ਸੰਤ ਮਿਲੇ ਸ਼ਾਂਤ ਪਾਈਏ। ਕਹਿੰਦੇ ਸ਼ਾਂਤੀ ਤਾਂ ਹੋਣੀ ਹੈ, ਤੂੰ ਸਤਿਗੁਰ ਸੰਤ ਨੂੰ ਮਿਲਿਆ। ਉਹ ਸੰਤ ਨੇ ਉਸ ਵਾਹਿਗੁਰੂ ਦੇ ਜਿਹੜੇ ਗੁਰੂ ਨੂੰ ਅੱਗੇ ਰੱਖਣੇ। ਕਿਲ ਬਿਖ ਦੁਖ ਕਾਟੇ ਸਭ ਦੂਰ, ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿੰਨ ਕੋ ਕਾਲ ਨਾ ਖਾਤੇ। ਜਿਹੜੇ ਉਹਦੇ ਸੰਤ ਨੇ ਉਹ ਕਹਿੰਦੇ ਨੇ ਗੁਰੂ ਸੰਤ ਕੋਲੇ ਆ, ਗੁਰੂ ਸੰਤ ਕੋਲ ਆਇਆ ਗੁਰੂ ਤੈਨੂੰ ਆਪਣੇ ਵਰਗਾ ਬਣਾ ਲਏਗਾ, ਫਿਰ ਤੇਰੇ ਤੇ ਕਾਲ ਦਾ ਅਸਰ ਨਹੀਂ ਹੈਗਾ, ਫਿਰ ਤੇਰਾ ਕੋਈ ਲੇਖਾ ਜਿਹੜਾ ਨਹੀਂ ਹੈ। ਗੁਰੂ ਸੰਤ ਤੈਨੂੰ ਸੰਤ ਬਣਾਏਗਾ, ਤੇਰੇ ਅੰਦਰ ਜੋਤ ਜਗਾਏਗਾ। ਅੰਤਰ ਜੋਤ ਭਈ ਪ੍ਰਫੁੱਲਤ, ਤੇਰੇ ਅੰਦਰ ਉਹ ਜੋਤ ਜਗਾਏਗਾ। ਪੁਰਖ ਨਿਰੰਜਣ ਦੇਖਿਆ ਹਜ਼ੂਰ, ਵਾਹਿਗੁਰੂ ਜੀ ਨੂੰ ਕਹਿੰਦਾ ਸੀ ਦੂਰ ਏ ਬਹੁਤ ਦੂਰ ਏ ਬਹੁਤ ਦੂਰ ਏ, ਫਿਰ ਉਹ ਤੈਨੂੰ ਹਜ਼ੂਰ ਦੱਸਿਆ। ਸੰਤ ਕਿਹੋ ਜਿਹਾ? ਸੰਤ ਸ਼ਾਂਤੀ ਸੰਤੋਖੀ ਨਿਰਵੈਰ ਤਿਆਗੀ ਸਵੈ ਅੰਤ। ਸਿੱਖੀ ਦੀ ਫਿਲਾਸਫੀ ਜਿਹੜੀ ਹੈ ਉਹ ਸੰਤ ਤੇ ਸਿਪਾਹੀ ਦੀ ਹੈ। ਪਹਿਲਾਂ ਸੰਤ ਫਿਰ ਸਿਪਾਹੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੰਤ, ਸ੍ਰੀ ਅਕਾਲ ਤਖਤ ਸਾਹਿਬ ਸਿਪਾਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਵੀਰ ਰਸ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼ਾਂਤ ਰਸ ਹੈ। ਸਿਪਾਹੀ ਇਕੱਲਾ ਜ਼ਾਲਮ ਬਣ ਜਾਂਦਾ, ਇਸ ਤੇ ਤਾਂ ਪਤਾ ਨਹੀਂ। ਇੰਡੀਆ ਦੇ ਵਿੱਚ ਪੁਲਿਸ ਵਾਲੇ ਕੁੱਟਦੇ ਨੇ ਬੇਰਹਿਮੀ ਨਾਲ, ਇਕੱਲੇ ਸਿਪਾਹੀ ਉਹਨਾਂ ਕੋਲ ਉਸ ਵਾਹਿਗੁਰੂ ਦਾ ਨਾਂ ਨਹੀਂ ਹੈਗਾ, ਇਸ ਕਰਕੇ ਜ਼ਾਲਮ ਨੇ। ਇਕੱਲਾ ਸੰਤ ਹੋਏਗਾ ਉਹ ਤੇ ਜ਼ੁਲਮ ਹੋ ਜਾਏਗਾ, ਉਹ ਜ਼ੁਲਮ ਦਾ ਟਾਕਰਾ ਨਹੀਂ ਕਰ ਸਕਿਆ। ਸਤਿਗੁਰ ਸਾਹਿਬ ਜੀ ਨੇ ਇਸ ਵਾਸਤੇ ਸੰਤ ਸਿਪਾਹੀ ਬਣਾਇਆ, ਪਰ ਪਹਿਲਾਂ ਸੰਤ ਬਣਾਇਆ ਹਰਿਮੰਦਰ ਸਾਹਿਬ, ਪਹਿਲਾਂ ਸਾਜੀ। ਇਸੇ ਕਰਕੇ ਹਰਿਮੰਦਰ ਸਾਹਿਬ ਦੇ ਅੰਦਰ ਥੜਾ ਸਾਹਿਬ ਨਹੀਂ ਹੈ।
ਇਸੇ ਕਰਕੇ ਹੀ ਹਰਿਮੰਦਰ ਸਾਹਿਬ ਦੇ ਗੁੰਮਟ ਜਿਹੜੇ ਨੇ ਉਹ ਬੈਠਮਾ ਹਰਿਮੰਦਰ ਸਾਹਿਬ ਦੇ ਚਾਰ ਸਫੇਰੇ ਸਰੋਵਰ ਜਾਲੇ, ਜਿਹੜਾ ਜਾਲੇ ਉਹ ਵੀ ਸ਼ਾਂਤੀ ਦਾ ਪ੍ਰਤੀਕ ਹੈ। ਆਖਿਆ ਤੂੰ ਇਉਂ ਰਹਿਣਾ, ਸੰਤ ਹਮੇਸ਼ਾ ਨਿਮਰਤਾ ਚ ਰਹਿੰਦਾ ਹੈ। ਇਸੇ ਕੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਨੀਵੇਂ ਥਾਂ ਤੇ ਬਣਾਇਆ ਗਿਆ ਹੈ। ਆਮ ਤੌਰ ਦੇ ਉੱਤੇ ਮੰਦਰਾਂ ਚ ਪੌੜੀਆਂ ਚੜ੍ਹ ਕੇ ਜਾਣਾ ਪੈਂਦਾ ਹੈ। ਸਤਿਗੁਰ ਸਾਹਿਬ ਨੇ ਆਖਿਆ ਨਹੀਂ, ਤੈਨੂੰ ਸਿੱਖਿਆ ਮਿਲੇਗੀ ਕਿ ਸੰਤ ਹਮੇਸ਼ਾ ਨਿਮਰਤਾ ਚ ਰਹਿੰਦਾ ਹੈ। ਸੰਤ ਨੂੰ

ਉਹਨੇ ਸੰਤ ਨੂੰ ਤੂੰ ਫੜ ਲਏਗਾ ਨਾ, ਤਿੱਖੇ ਸ਼ਸਤਰ ਨਾ ਕੱਟੇਗਾ, ਉਹ ਤੈਨੂੰ ਕੋਈ ਸ਼ਰਾਪ ਨਹੀਂ ਦੇਗਾ, ਉਹ ਤੈਨੂੰ ਮਾੜਾ ਨਹੀਂ ਕਹੇਗਾ। ਦੁਨੀਆਂ ਚ ਪੀਰਾਂ ਫਕੀਰਾਂ ਦੀ ਵਾਰਤਾ ਹੈ ਕਿ ਕਿਸੇ ਪੀਰ ਨੂੰ ਕਿਸੇ ਨੇ ਕੁਛ ਕਹਿਤਾ, ਉਹਨੇ ਨਾਲ ਹੀ ਉਹਨੂੰ ਸ਼ਰਾਫ ਦੇਤਾ। ਮੁਸਲਮਾਨ ਪੀਰ ਆਪਸ ਚ ਵੀ ਸ਼ਰਾਫ ਪਾਸਰਾ ਦਿੰਦੇ ਨੇ। ਖਵਾਜਾ ਹਸਨ ਨੂਰੀ ਨੂੰ ਜੁਨੈਦ ਬਗਦਾਦੀ ਨੇ ਸ਼ਰਾਫ ਅਹਿਮ ਯਾ ਖੁਦਾ ਮੇਰੀ ਕੋਈ ਬੰਦਗੀ ਹੈ, ਇਹਦੀ ਮੌਤ ਹੋ ਗਈ। ਜੁਨੈਦ ਬਗਦਾਦੀ ਨੇ ਕਿਹਾ, ਯਾ ਖੁਦਾ ਜੇ ਮੇਰੀ ਕੋਈ ਬੰਦਗੀ ਹੈ, ਮੈਂ ਸੰਸਾਰ ਨੂੰ ਕਰਾਮਾ ਦਿਖਾਵਾਂ, ਲੋਕੀ ਮੇਰੀ ਪੂਜਾ ਕਰਨ। ਜਿਹੜਾ ਇਹ ਕਹਿਣ ਵਾਲਾ ਸੀ ਕਿ ਅੱਲਾਹ ਇੱਕ, ਉਹ ਬੰਦਗੀ ਕਰਕੇ ਆਪਣੀ ਪੂਜਾ ਚ ਆ ਗਿਆ। ਲੇਕਿਨ ਸਿੱਖੀ ਦੇ ਵਿੱਚ ਜਿਹੜਾ ਸੰਤ ਏ, ਉਹਨੂੰ ਕੋਈ ਤਿੱਖੇ ਸ਼ਸਤਰ ਨਾਲ ਵੀ ਕੱਟੇ, ਉਹ ਨਹੀਂ ਕਹਿੰਦਾ ਵੀ ਰੱਬਾ ਇਹਨੂੰ ਮਾਰਦੇ।

ਜਿਵੇਂ ਲੱਕੜੀ ਨੂੰ ਕੋਈ ਤਿੱਖੇ ਸ਼ਸਤਰ ਨਾਲ ਕੱਟਦਾ ਹੈ, ਉਹ ਲੱਕੜ ਉਹਦਾ ਫਿਰ ਸਵਾਰ ਭਲਾ ਕਰ। ਫਰੀਦਾ ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜੀ ਰਾਂਦ, ਹੈ ਦਰਵੇਸ਼ ਇਹੋ ਜਿਹਾ ਹੋਵੇ ਕਿ ਰੁੱਖ ਵਰਗੀ ਜਰਾਂਦ ਹੋਵੇ, ਜਿਵੇਂ ਸਤਿਗੁਰਜਨ ਸੰਤ ਹੈ। ਚਰਨ ਤਲੇ ਉਹ ਗਾਹੇ ਵੈਸਿਓ ਸ਼ਰਮ ਨਾ ਰਹੋ ਸਰੀਰ, ਮਹਾਂਸਾਗਰ ਨਾ ਵਿਆਪੇ ਖਿਣੇ ਉਤਾਰਿਓ ਤੀਰ। ਇਹਦੀ ਉਹ ਲੱਕੜ ਨੂੰ ਕੁਹਾੜੇ ਨੇ ਕੱਟਿਆ, ਲੱਕੜ ਨੇ ਕੀਤਾ, ਉਹਨੇ ਕਿਹਾ ਥੱਕ ਗਿਆ ਦਰਿਆ ਪਾਰ ਕਰਨਾ, ਆ ਮੈਂ ਬੇੜੀ ਬਣ ਕੇ ਤੈਨੂੰ ਪਾਰ ਲਾ ਦਿਆ। ਇਹ ਸੰਤ ਦਾ ਸੁਭਾਅ ਹੈ। ਚੰਦਨ ਅਗਰ ਕਪੂਰ ਲੇ ਪਣਤੇ ਸੰਗੇ ਨੀ ਪ੍ਰੀਤ, ਬਿਸ਼ਟਾ ਮੂਤਰ ਖੋਤ ਮਨ ਨਾ ਮਣੀ ਵਿਪਰੀਤ। ਹੁਣ ਸੰਤ ਆਖੇ ਕਿ ਮੈਂ ਵਡਿਆ ਲਵਾਂ, ਸੰਤ ਨੂੰ ਕੁਛ ਚੰਦਨ ਰੱਖ ਦੇਵੇ ਤੇ ਉਹ ਚੰਦਨ ਕਰਕੇ ਆਖੇ ਕਿ ਮੈਂ ਇਹਦੀ ਉਸਤਤ ਦੇ ਵਿੱਚ ਆ ਜਾਵਾਂ, ਨਹੀਂ ਉਹ ਕਹਿੰਦਾ ਉਸਤਤ ਕਰਦਾ ਉਸ ਵਾਹਿਗੁਰੂ ਕਾਰ ਪ੍ਰਤੀ। ਉਸਤਤ ਮਨ ਮੈਂ ਕਰਨ ਨਿਰੰਕਾਰ, ਕਰ ਮਨ ਮੇਰੇ ਸੱਤ ਵਿਵਹਾਰ। ਉਹਦੇ ਕੋਲ ਚੰਦਨ ਦੇ ਚੜਾਵੇ ਚੜਾ ਦੇਵੇ ਤੇ ਉਹ ਉਹਦੇ ਹੀ ਉਸਤਤ ਨਹੀਂ ਕਰਦਾ, ਉਹਦੇ ਵਾਸਤੇ ਚੰਦਨ ਵਰਗਾ ਇਹੋ ਜਿਹਾ ਵੀ। ਤੇ ਜਿਹੜਾ ਕਿਸੇ ਦਾ ਇਹੋ ਜਿਹਾ ਵੇਖ ਕੇ ਉਸ ਵਾਹਿਗੁਰੂ ਨੂੰ ਭੁੱਲ ਗਿਆ, ਫਿਰ ਇਹਦਾ ਮਤਲਬ ਸੰਤ ਨਹੀਂ ਹੈਗਾ। ਧਰਤੀ ਦਾ ਸੁਭਾਅ ਹੈ ਕਿ ਚੰਦਨ ਨੂੰ ਵੀ ਆਪਣੇ ਦੀ ਕੋਈ ਵੱਡਾ ਆਇਆ ਉਹਦੀ ਹੰਕਾਰ ਨੂੰ ਖਤਮ ਕਰਕੇ ਉਹਨੂੰ ਆਪਣੇ ਵਰਗਾ ਕਰਨਾ। ਬਿਸਟਾ ਮੂਤਰ ਖੋ ਤਿਲ ਤਿਲ ਮਨ ਨਾ ਮਣੀ ਵਿਪਰੀਤ। ਧਰਤੀ ਦੀ ਕੋਈ ਵਿਸ਼ਟਾ ਕਰੇ ਤੇ ਉਹਦੀ ਗੰਦਗੀ ਦੀ ਬੋ ਖਤਮ ਕਰਕੇ ਉਹਨੂੰ ਵੀ ਪਵਿੱਤਰ ਕਰ ਦਿੰਦਾ ਹੈ। ਸੰਤ ਕੋਲੇ ਇਹੋ ਜਿਹਾ ਔਗਣਾਂ ਦਾ ਭਰਿਆ ਆਵੇ ਤੇ ਸੰਤ ਉਹਦੇ ਔਗਣ ਕੱਟ ਕੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਉਹਨੂੰ ਜੁੜਦਾ। ਕਰ ਪਰਗਾਸ ਪ੍ਰਚੰਡ ਪ੍ਰਗਟਿਓ ਅੰਧਕਾਰ ਵਿਨਾਸ਼। ਸੰਤ ਦਾ ਸੁਭਾਅ ਸਾਰਿਆਂ ਵਾਸਤੇ ਇੱਕੋ ਜਿਹਾ, ਸੂਰਜ ਚੜਿਆ ਹੈ, ਸੂਰਜ ਨੇ ਵੇਖਿਆ ਵੀ ਕਿਹੜਾ ਧਰਮ ਹੈ, ਸਭ ਨੂੰ ਚਾਨਣ ਇੱਕੋ ਜਿਹੀ ਦਿੱਤੀ ਹੈ। ਇਸ ਵਾਸਤੇ ਸੂਰਜ ਦੇ ਸੁਭਾਅ ਨੂੰ ਉਹ ਸੰਤ ਦਾ ਸੁਭਾਅ ਇੱਕੋ ਜਿਹਾ ਹੈ। ਇਸ ਕਰਕੇ ਸਤਿਗੁਰ ਸਾਹਿਬ ਨੇ

ਸੰਤ ਜਿਹੜਾ ਹੈ ਉਹਦੇ ਕੀਤੇ ਹੋਏ ਨੂੰ ਮਿੱਠਾ ਕੇ ਵਰਤਦਾ। ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ, ਜਿੱਥੇ ਸ਼ਹੀਦਾਂ ਦੇ ਸਰਤਾਜ ਨੇ, ਸ਼ਾਂਤੀ ਦੇ ਪੁੰਜ ਨੇ, ਇਲਾਹੀ ਜੋਤ ਏ, ਉੱਥੇ ਸੰਤ ਦੇ ਪੂਰਨੇ ਉਹਨਾਂ ਪਾਏ ਵੀ ਤੱਤੀ ਤਵੀ ਤੇ ਬਿਠਾਇਆ, ਤੱਤੀ ਰੇ ਸੀਸ ਵਿੱਚ ਪਈ ਏ, ਲੇਕਿਨ ਕਿਸੇ ਨੂੰ ਕੋਈ ਸ਼ਰਾਬ ਨਹੀਂ। ਇੱਥੇ ਤੱਕ ਕਿ ਸਾਈ ਮੀਆਂ ਮੀਰ ਆਇਆ ਤੇ ਸਾਈ ਮੀਆਂ ਮੀਰ ਨੇ ਆ ਕੀ ਹੋ ਰਿਹਾ ਹੈ, ਤੁਸੀਂ ਮੈਨੂੰ ਹੁਕਮ ਕਰੋ, ਮੈਂ ਲਾਹੌਰ ਤੇ ਦਿੱਲੀ ਦੀ ਇੱਟ ਨਾ ਇੱਟ ਨਾ ਇੱਟ ਖੜਕਾ ਜਿਹੜੇ ਤੁਹਾਨੂੰ ਇਉਂ ਦੇਗ ਚ ਉਬਾਲ ਰਿਹਾ, ਤੁਹਾਨੂੰ ਤੱਤੀ ਤਵੀ ਤੇ ਬਿਠਾ ਰਿਹਾ। ਕਿਸੇ ਪੰਥਰ ਜੀ ਨੇ ਬਹੁਤ ਸੁਣਿਆ, ਇੱਕ ਦਿਨ ਬਾਅਦ ਦੁਪਹਿਰੇ ਕਿਸੇ ਨੇ ਸਾਈ ਨੂੰ ਫਰਮਾਇਆ, ਗੁਰੂ ਅਰਜਨ ਤੇਰਾ ਮਿੱਤਰ ਪਿਆਰਾ ਤੱਤੀ ਤਵੀ ਬਿਠਾਇਆ, ਸੁਣ ਕੇ ਗੱਲ ਮੁਰੀਦ ਦੀ, ਸਾਈ ਵਾਹੋ ਦਾਹੀ ਪਾਇਆ, ਸਰਪਟ ਪੁੱਜਿਆ ਵਿੱਚ ਹਵੇਲੀ, ਸਤਿਗੁਰ ਏਕੀ ਚੂਜ ਵਰਤਾਇਆ, ਹੁਕਮ ਕਰੋ ਤਾਂ ਇੱਟ ਇੱਟ ਕਰਦਿਆਂ ਦਿੱਲੀ ਲਾਹੌਰ ਸਫਾਇਆ। ਤੇ ਸਤਿਗੁਰ ਸਾਹਿਬ ਜੀ ਨੇ ਅੱਖੋਂ ਅੱਗੇ ਸਾਈ ਦੀ, ਬ੍ਰਹਮ ਗਿਆਨੀ ਸਦਾ ਨਿਰਲੇਪਾ ਵਿੱਚ ਬਾਣੀ ਫਰਮਾਇਆ। ਅਸੀਂ ਬਰਾਣੀ ਵਿੱਚ ਹੈ ਕਿ ਬ੍ਰਹਮ ਗਿਆਨੀ ਜਿਹੜਾ ਹੈ ਉਹ ਨਿਰਲੇਪ ਏ, ਤੁਸੀਂ ਸ਼ੰਕੇ ਚ ਆ ਗਏ ਸੀ, ਅੱਜ ਤੁਹਾਡੇ ਸਵਾਲ ਦਾ ਜਵਾਬ ਦੇ ਰਿਹਾ। ਤਾਂ ਹੀ ਸਹਿਮ ਸੰਤ ਰਹਿਤ ਸੁਣੋ ਮੇਰੇ ਭਾਈ, ਉਵਾ ਕੀ ਮਹਿਮਾ ਕਥਨ ਨਾ ਜਾਣੀ, ਕਰ ਕਿਰਪਾ ਮੋਹ ਸੰਤ ਟਹਿਲੇ ਲਾਏ, ਨਾਨਕ ਸਾਧੂ ਸੰਗ ਸਮਾਏ। ਵਾਹਿਗੁਰੂ ਤੇਰੀ ਕਿਰਪਾ ਦੀ ਨਿਸ਼ਾਨੀ ਕੀ ਹੈ, ਆਪਣੇ ਗੁਰਮੁਖ ਪਿਆਰਿਆਂ ਦੀ ਸੇਵਾ ਵਿੱਚ ਲਾ ਲਏ, ਉਹ ਤੇਰੇ ਸੰਤ ਨੇ। ਜਿਹੜੀ ਸਤਿਗੁਰ ਸਾਹਿਬ ਜੀ ਨੇ ਬਾਣੀ 52 ਅੱਖਰੀ ਬਾਣੀ ਬਖਸ਼ੀ ਸੁਖਮਨੀ ਸਾਹਿਬ ਤੋਂ ਪਹਿਲਾਂ, ਉਹਦੀ ਸਾਰੀ ਦਾ ਧੁਰਾਈ ਇਹ ਆ, ਉਹਦੀ ਰਹਾਓ ਦੀ ਪੰਕਤੀ ਹੈ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਤੇਰੇ ਸੰਤਨ ਕੀ ਮਨ ਹੋਏ ਰਵਾਲਾ। ਇਹ 52 ਅੱਖਰੀ ਦਾ ਧੁਰਾ ਰਹਾਓ ਦੀ ਪੰਕਤੀ ਹੈ ਕਿ ਮੇਰੇ ਤੇ ਇਹ ਕਿਰਪਾ ਕਰਦੇ ਦਾਤਿਆ, ਤੇਰੇ ਸੰਤ ਜਣਾ ਮੈਂ ਉਹਨਾਂ ਦੀ ਸੇਵਾ ਚ ਉਹਨਾਂ ਹੀ ਚਰਨਾਂ ਦੀ ਧੂੜ ਹੋ ਜਾ। ਅਸਲ ਹੋਵੇ ਤੇ ਨਕਲ ਆਉਂਦੀ ਹੈ, ਜੇ ਅਸਲ ਨਾ ਹੋਵੇ ਫਿਰ ਨਕਲ ਨਹੀਂ ਆਉਂਦੀ। ਆਪਾਂ ਇਹ ਨਹੀਂ ਕਹਿੰਦੇ ਵੀ ਅਸਲ ਨਹੀਂ ਹੈਗੇ, ਹਾਂ ਨਕਲ ਹੈਗੀ ਸੀਗੀ, ਨਕਲ ਹੈ ਸੀ, ਤਾਂ ਹੀ ਉੱਤਰ ਭਗਤ ਕਬੀਰ ਜੀ ਨੇ ਆਖਿਆ, ਗੱਜ ਸਾਡੇ ਤੈ ਤੈ ਧੋਤੀਆਂ, ਤੇਰੇ ਪਾਇਨ ਤੱਗ, ਗਲੀ ਜਿਨਾ ਜਪ ਮਾਲੀਆਂ, ਲੋਟੇ ਹੱਥ ਨਬਾਗ ਹਰ

ਸਾਈਂ ਬੁੱਲੇ ਸ਼ਾਹ ਫਕੀਰ ਨੇ ਵੀ ਪਖੰਡੀ ਵੇਖੇ ਹੋਣਗੇ। ਉਹਨੇ ਦੋ ਪੰਕਤੀਆਂ ਚ ਦੋਹੇ ਲਿਖੇ ਆ, ਜਿਹੜੇ ਪਖੰਡੀ ਸੀ ਕਿ ਆਪਣੇ ਆਪ ਨੂੰ ਸੰਤ ਕਹਾਉਂਦੇ ਸੀ। ਭੇਖੀ ਪਖੰਡੀ ਠੱਗ ਜੋ ਸੰਤ ਕਹਾਉਂਦੇ ਨੇ, ਭੇਖ ਜਿਹੜੀ ਚੀਜ਼ ਪਾਈ ਉਹਨੂੰ ਕਮਾਉਣਾ ਨਾ, ਫਿਰ ਉਹ ਭੇਖ ਬਣ ਜਾਂਦੀ। ਪਖੰਡੀ ਪਖੰਡ ਕਰਨਾ, ਠੱਗੀਆਂ ਮਾਰਨੀਆਂ, ਫਿਰ ਆਪਣੇ ਆਪ ਨੂੰ ਸੰਤ ਕਹਾਉਣਾ, ਇਹ ਸਾਈਂ ਬੁੱਲੇ ਸ਼ਾਹ ਫਕੀਰ ਦੇ ਬਚਨ ਨੇ। ਭੇਖੀ ਪਖੰਡੀ ਠੱਗ ਜੋ ਸੰਤ ਕਹਾਉਂਦੇ ਨੇ, ਬੁਲਿਆ ਚੋਰ ਯਾਰ ਤੇ ਗੰਦੇ ਜੋ ਅੰਦਰ ਵੜ ਕੇ ਰੱਬ ਵਿਖਾਉਂਦੇ ਨੇ। ਜਿਹੜੇ ਕਹਿੰਦੇ ਮੈਂ ਤੈਨੂੰ ਅੰਦਰ ਵੜ ਕੇ ਰੱਬ ਵਿਖਾਵਾਂਗਾ, ਸਾਈਂ ਬੁੱਲੇ ਸ਼ਾਹ ਫਕੀਰ ਕਹਿੰਦਾ ਉਹ ਆਚਰਣ ਤੋਂ ਵਿਗਰੇ ਹੋਏ ਨੇ, ਉਹ ਚੋਰ ਨੇ। ਸਤਿਗੁਰ ਸਾਹਿਬ ਜੀ ਕਹਿੰਦੇ ਵੇਖੀ ਇਹੋ ਜਿਹਾ ਨਾ ਹੋ ਜਾਏ, ਹੈ ਨੀ ਕਹਿੰਦੇ ਇਹੋ ਜਿਹਾ। ਯਤਨ ਕਰੇ ਮਨੁੱਖ ਡਹਿਕਾਵੈ ਉਹ ਅੰਤਰ ਜਾਮੀ ਜਾਣਾ ਦਾ ਯਤਨ ਕਰਦਾ ਹੈ, ਲਿਬਾਸ ਸੰਤ ਦਾ ਬਣਾਉਂਦਾ ਹੈ, ਮਨੁੱਖਾਂ ਨੂੰ ਭਟਕਾਉਂਦਾ ਹੈ, ਪਰ ਵਾਹਿਗੁਰੂ ਤੇਰੇ ਅੰਦਰ ਦੀ ਜਾਣਦਾ। ਪਾਪ ਕਰੇ ਕਰ ਮੂਕਰ ਪਾਵੇ ਭੇਸ ਕਰੇ ਨਿਰਬਾਨਾ, ਨੇ ਪਾਪ ਕਰਦਾ ਹੈ ਫਿਰ ਮੁਕਰ ਜਾਂਦਾ ਹੈ ਕਿ ਮੈਂ ਕੀਤਾ ਨਹੀਂ ਹੈ, ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨਾ ਉਹ ਬਣਾਉਂਦਾ ਹੈ ਤੇ ਨਿਰਵਾਨ ਬਣਦਾ। ਕਰਤ ਬੁਰਾਈ ਮਨੁੱਖ ਤੇ ਛਪਾਈ, ਸਾਹਿਬ ਜੀ ਕਹਿ ਤੂੰ ਇਹ ਬੁਰਿਆਈ ਕੀਤੀ ਤੇ ਮਨੁੱਖ ਸਾਖੀ ਭੂਤ ਭਵਾਨ, ਪਰ ਉਹ ਵਾਹਿਗੁਰੂ ਅਕਾਲ ਪੁਰਖ ਉਹਦੇ ਜਾਣਦਾ। ਜਿੱਦਣ ਉਹਦੀ ਕਚਹਿਰੀ ਗਿਆ, ਗੁੱਜਾ ਕਮਾਣਾ ਪ੍ਰਗਟ ਹੋਆ, ਜਿਹੜਾ ਤੂੰ ਗੁੱਜਾ ਛਿਪ ਕੇ ਕਮਾਇਆ ਸੀ ਉਹ ਪ੍ਰਗਟ ਹੋ ਜਾਣਾ ਉੱਥੇ। ਈਤ ਊਤ ਖੁਆਰੀ, ਤੇਰੀ ਇਸ ਲੋਕ ਤੇਰੀ ਪਰਲੋਕ ਵਿੱਚ ਵੀ ਖੁਆਰੀ ਪਈ। ਕਬੀਰ ਸਾਹਿਬ ਨੇ ਫਰਮਾਇਆ, ਕਬੀਰ ਜੇਤੇ ਪਾਪ ਕੀਏ ਰਾਖੇ ਤਲੇ ਦੁਰਾਏ, ਪ੍ਰਗਟ ਪਏ ਨਿਧਾਨ ਸਭ ਜਾਂ ਪੁੱਛੇ ਧਰਮ ਰਾਏ। ਨੂੰ ਪੁੱਜਿਆ ਉਸਨੂੰ ਧਰਮ ਜੋਤ ਮੋਰਚੇ ਚ ਇੱਕੋ ਸੰਤ ਸੀ ਕਿ ਜਿਹਨੇ ਜਿੰਨੀ ਰਸਤੇ ਚ ਮਾਇਆ ਹੋਈ ਉਹ ਸੰਤ ਜਰਨੈਲ ਸਿੰਘ ਕੋਲ ਢੇਰੀ ਕਰਤੀ, ਬਾਕੀ ਸਾਰੀ ਰਾਹ ਚ ਰਹਿ ਕੇ। ਸੰਤ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਜਦੋਂ ਗ੍ਰਿਫਤਾਰੀ ਦੇਣ ਵਾਸਤੇ ਆਏ 1982 ਦੇ ਵਿੱਚ, ਉਹਨਾਂ ਨੂੰ ਰਸਤੇ ਚ ਆਉਂਦਿਆਂ ਆਉਂਦਿਆਂ ਕਰੀਬ 75,000 ਤੋਂ ਉੱਪਰ ਰੁਪਈਆ ਹੋਇਆ, ਪਰ ਉਹਨਾਂ ਸਾਰੀ ਆਖ ਉੱਥੇ ਢੇਰੀ ਕਰਤੀ। ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿੰਨ ਕੋ ਕਾਲ ਨਾ ਖਾਤੇ, ਕਹਿੰਦੇ ਫਿਰ ਉਹੜਾ ਸੰਤ ਹੈ ਨਾ ਉਹਦੇ ਤੇ ਕਾਲ ਦਾ ਅਸਰ ਨਹੀਂ ਹੈਗਾ, ਉਹਨੂੰ ਆਖੇ ਕਾਲ ਖਾ ਜਾਵੇ ਨਹੀਂ। ਰੰਗ ਤੁਮਾਰੇ ਲਾਲ ਭਏ ਹੈ ਰਾਮ ਨਾਮ ਰਸਮਾਤੇ, ਉਹ ਤੇਰੇ ਰੰਗ ਦੇ ਵਿੱਚ ਰੰਗੇ ਹੋਏ ਨੇ। ਉਹ ਫਿਰ ਸੰਤ ਉਹਦੇ ਨਾਲ ਪ੍ਰੇਮ ਕਰਦੇ ਤੇ ਉਹਦੇ ਨਾਲੋਂ ਕਦੀ ਟੁੱਟਦੇ ਨਹੀਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਦੇ ਗੁਰਦੁਆਰੇ ਸੰਤ ਬਾਬਾ ਬਲਕਾਰ ਸਿੰਘ ਹੁੰਦੇ ਸੀ, ਮਹਾ ਹੀ ਮਹਿ ਕਰ ਤੋਂ ਉਹਨਾਂ ਦਾ 4.5 ਫੁੱਟ ਹੋਏ। ਉਹਨਾਂ ਨੂੰ ਸੀ ਐਸ ਤਾਲ ਚ ਫੜ ਕੇ ਲੈ ਆਏ। ਹੁਣ ਸੰਤ ਜਿਹੜਾ ਨਾ ਉਹ ਨਹੀਂ ਡਰਦਾ, ਕਿਸੇ ਕਿੱਡੀ ਫੋਰਸ ਲੱਗੀ ਹੋਵੇ ਸੰਤ ਨਹੀਂ ਡਰਦਾ। ਬੜੀ ਫੋਰਸ ਲੱਗੀ ਤੇ SSP ਬੜੇ ਹੰਕਾਰ ਆਇਆ। ਉਹਨੂੰ ਪੁੱਛਦਾ ਆਖੇ, ਕਹਿੰਦਾ ਵੀ ਸਿੰਘ ਆਉਂਦੇ ਆ? ਕਹਿੰਦਾ ਆਉਂਦੇ ਆ। ਕੀ ਹੁੰਦਾ? ਕਹਿੰਦਾ ਵੱਡੇ ਵੱਡੇ ਗਰਨੇਡ ਹੁੰਦੇ ਆ, ਬੜੀਆਂ ਦਫਲਾਂ ਹੁੰਦੀਆਂ ਨੇ, ਬੜੇ ਵੱਡੀਆਂ ਟਿਕਨਾਂ ਹੁੰਦੀਆਂ ਨੇ। ਉਹ ਕਹਿੰਦਾ ਜੀ ਮੈਨੂੰ ਮਲਾਏਗਾ? ਕਹਿੰਦਾ ਹਾਂ। ਕਹਿੰਦਾ ਕਦੋਂ ਮਲਾਇਆ? ਕਹਿੰਦਾ ਬਾਹਰ ਕੱਢ ਫਿਰ ਤਰੀਕ ਦਿਆਂ ਤੇ ਆ ਜਾ, ਨਹੀਂ ਤੇ ਆਮ ਲੋਕ ਉੱਥੇ ਜਾ ਕੇ ਮਿੰਟਾਂ ਕਰਦੇ ਸੀ।
और अपना समा साड़ियां अखां दे सामने उन्होंने बहुत सोहना गुजारिया। जिन्हें सिख शहीद होए ने सारे संत सीगे, जिन्होंने सबर दे विच शहीदियां पाईया, शहीद भाई मनी सिंह जी जिन्हां दे नाल उन्हां दे भरा उन्हां दे भतीजे उन्हां दी धर्म पत्नी बीबी बसंत कौर शहीद होई। अज दा हुंदा कहिंदा मैं की लैणा तेरी सिक्खी दे, बीबियां नूं भी संत मनना पऊगा। क्यों? आम तौर दे उत्ते पुत्तर दा मोह हुंदा है, लेकिन जदों भाई तारू सिंह फड़िया गया ते अखीर बारो बार खेतां चो फड़ लिया सी, मां ने आख्या दो बचन कह दिया, भैन ने आख्या दो बचन कह दिया, किहो जी गति होगी? मां संत होगी, नहीं कि मनुखी संत बीबी संत नहीं हो सकती। वेंदे सारी मां नूं समझ आई, वेला आ गया मां दे शीर दा सी। शीर कहिंदे दुध नूं, ते पुराने दुध कहिंदे सी पुत्त। उन्हें वेख्या भी वेखते साल ही जो सत च मुलाकात पहले कराई सी, मेरे पुत का जरा समा है ना वो आ गया होया, ना छड़ना नहीं लाहौर लेके। उन्हें पहला वचन आख्या, तेरे बिना जहान उजड़ जाना। क्योंकि भाई साहब भाई तारू सिंह कले कले सी, घर बार हो सी वीरान पुत्रा। कहिंदे साडा घर जिहड़ा है वह वीरान हो जाता है, जो तू चला गया पिछे कुछ नहीं रहा। पर तेनू मां दियां पुत्रां लोरियां ने, तेनू मैं आसीस देनी आ। ऐसी मां अहीं शब्द पढ़ तक सीमित रह गया, पूता माता की आसीस निमख ना बिसरो, तुमको हर हर सदा भजो जगदीश। ते मुड़ के आ पी भी नहीं है, केस नहीं संभाले जाते, आ नहीं हों, कुछ नहीं हों, किसी पास मूह कर देगा। ते शहीद भाई तारू सिंह की मां संत से उन्हें आसीस दिती सी, साबत रहे तेरा ईमान पुत्रा, तेरा ईमान साबत रहे, तू डोले ना। साडे घर की रीत साडे घर तो भाव गुरु नानक दे घर, साडे घर की रीत लाड़ी मौत नू करी तू परवान पुत्रा। उन्हें पहला कहा से तेरे बिना जहान उजड़ जाना, घर बार हो सी वीरान पुत्रा। हुण की कहिंदी है, ऐ पर तेरे लहू दे नाल ही चमकना है, खानदान दा नामो निशान पुत्रा। तेरा लहू डुलेगा, साढ़े खान नाम का ना रहेगा। किहो जी मां होगी? संत वृत्ति, संत जरा प्रेम च रत्या होया है, वो मूह नहीं मुड़ते। वारा के बधीक की पहली पंक्ति, रत्ते से जे मुख ना मुड़न, जिन्ना समझाता साई। तो जेडे ठग ने कच्चे ने झड़ चढ़ पव दे कच्चे बिरही, जिन्ना कार ना आई। वो नहीं कहते कि रब ने मैं दिता कुछ, वो कहते वाहेगुरु चरना निभनी चाहिए। जे तेरे नाल निभ जावे पूर्ण तू पाया, धनी विहूणा पाठ पटंबर, धनी मालक वाहेगुरु तू। तेरे तू बिना सूती रेशमी कपड़े मिलन तू ना मिले, भाही सेती जाले वो मैनू अग च साड़ दे। हूँ असी कहने जी फलाने ने वेखो जी वह कहना गरीबी आ गई मैं सिक्खी छड़ती, धर्म कभी पैसा नाल नहीं होता, वो गल वक्री, सिख ने सिख की मदद करनी। पर जो कोई इत ही खड़ो गया है उन्हें सिक्खी तुरना है, वह रस्ते तुरना मालिक रते हुए दे, ते फिर सब कुछ त्यागना पैना। धनी भी होना पाठ पटंबर, भाही सेती जाले, धूड़ी विच लोडंदड़ी सोहा। मैं तेरे नाल तू नाल मैं लुटियां पावा, तेरे नाल मैनू खुशी है।
ਨਾਨਕ ਤੈ ਸਹਿਨਾਲੇ ਮੈਂ ਤੇਰੇ ਨਾਲ ਸੋਭਾ ਪਾਵਾਂ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਪੂਰਨੇ ਪਾਏ ਇਹ ਤੇ ਵੀ ਕੱਲ੍ਹ ਤੁਸੀਂ ਇਹੋ ਜਿਹਾ ਸੰਤ ਬਣਨਾ ਉਹਦੇ ਰੰਗ ਕਹਿੰਦਾ ਤੇ ਮੈਂ ਤੁਹਾਨੂੰ ਕੱਢ ਕੇ ਦਿਖਾਉਣ ਲੱਗਾ ਇਦੂ ਔਖਾ ਸਮਾਂ ਤੇ ਕਿਸੇ ਤੇ ਨਹੀਂ ਆ ਸਕਦਾ ਵੀ ਘਰ ਵੀ ਉਜੜ ਗਿਆ ਪੁੱਤ ਵੀ ਸ਼ਹੀਦ ਕਰਾ ਤੇ ਸਿੱਖ ਵੀ ਸ਼ਹੀਦ ਕਰਾ ਤੇ ਜੋੜਾ ਵੀ ਚਲਾ ਗਿਆ ਪੈਰਾਂ ਚੋਂ ਜ਼ਖਮੀ ਹੋਏ ਪੂਰਨ ਮਸੰਦ ਵਰਗਿਆਂ ਨੇ ਘਰੇ ਥਾਂ ਵੀ ਨਾ ਦਿੱਤੀ ਤੇ ਮਾਛੀ ਵਾਲੇ ਜੰਗਲਾਂ ਚ ਪਿਆ ਰੱਤਿਆ ਹੋਇਆ ਜਿਹਨੇ ਤੁਸੀਂ ਰੱਤੇ ਹੋਣਾ ਆਹ ਦੇਖੋ ਮੈਂ ਸ਼ੁਕਰ ਗੁਜ਼ਾਰ ਕਰਨ ਲੱਗਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਧ ਬਿੰਦ ਰੋਗ ਰਜਾਈਆਂ ਦਾ ਉੱਡਣ ਨਾਗ ਨਵਾਸਾਂ ਦਾ ਰਹਿਣਾ ਸੂਲ ਸਰਾਹੀ ਖੰਜਰ

ਇਤਿਹਾਸ ਪੜੋਗੇ ਜਿੰਨੇ ਮਾਝੇ ਦੇ ਵਿੱਚੋਂ ਸਿੱਖੀ ਧਾਰਨ ਕੀਤੀ ਹੈ, ਤੁਸੀਂ ਕਿਸੇ ਦਾ ਇਤਿਹਾਸ ਪੜ੍ਹ ਲਓ, ਭਾਈ ਪਿੰਗੇ ਦਾ ਪੜ੍ਹ ਲਓ, ਭਾਈ ਲੱਖੀ ਦਾ ਪਲੱਖੂ ਦਾ ਪੜ੍ਹ ਲਓ, ਬਾਬਾ ਬਿਧੀ ਚੰਦ ਦਾ ਪੜ੍ਹ ਲਓ, ਬਾਬਾ ਅਦਰੀ ਦਾ ਪੜ੍ਹ ਲਓ, ਜਿੰਨੇ ਵੀ ਸਿੱਖ ਆਏ ਆ ਨਾ ਉਹ ਸਾਰੇ ਪਲੱਖ ਚੋਰ ਡੱਕ ਨਹੀਂ ਸਕਦੇ। ਲੇਕਿਨ ਸਤਿਗੁਰ ਸਾਹਿਬ ਨੇ ਏਡੀ ਕਿਰਪਾ ਕੀਤੀ ਕਿ ਉਹ ਸਾਰੇ ਮਹਾਨ ਗੁਰਸਿੱਖ ਹੋਏ ਆ ਔਰ ਉਹਨਾਂ ਨੇ ਬਚਣਾ ਹੀ ਤਾਂ ਕਰ ਸੀ। ਕਹਿੰਦੇ ਉਹਨਾਂ ਨੇ ਭਾਵੇਂ ਪਹਿਲਾਂ ਕੁਛ ਕੀਤਾ, ਉਹਨਾਂ ਦੇ ਸਾਰੇ ਬੱਜਰ ਪਾਪ, ਉਹਨਾਂ ਦੇ ਕਰੋੜਾਂ ਦੋਖ, ਕੋਟ ਦੋਖ, ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ, ਤੇਰੀ ਇੱਕ ਨਜ਼ਰ ਪਈ ਉਹ ਸਾਰਾ ਕੁਛ ਖਤਮ ਹੋ ਗਿਆ, ਤੂੰ ਉਹਨਾਂ ਨੂੰ ਮਹਾਨ ਗੁਰੂ ਕੇ ਸਿੱਖ ਕਰ ਦਿੱਤਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਮਾਉਂਦੇ, ਕਹਿੰਦੇ ਹੰਕਾਰ ਮੇਰੇ ਅੰਦਰ ਵੀ ਹੈਗਾ ਸੀ, ਹਉਮੈ ਮੇਰੇ ਅੰਦਰ ਵੀ ਹੈਗੀ ਜਦੋਂ ਮੈਂ ਅਨੰਦਪੁਰ ਸਾਹਿਬ ਆਇਆ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਇੱਕ ਅੱਖ ਦਾ ਤੀਰ ਮਾਰਿਆ, ਇੱਕ ਅੱਖ ਭਰ ਕੇ ਮੇਰੇ ਵੱਲ ਤੱਕਿਆ, ਮਾਰਾ ਬਾ ਯੱਕ ਇਸ਼ਾਰੇ ਅਬਰੂ ਸ਼ਹੀਦ ਕਰ ਅੱਖ ਨੂੰ ਇਲਾਜ ਨੇਸ। ਕਹਿੰਦੇ ਇੱਕ ਅੱਖ ਦਾ ਇਸ਼ਾਰਾ ਕੀਤਾ, ਇੱਕ ਅੱਖ ਭਰ ਕੇ ਮੇਰੇ ਵੱਲ ਨੂੰ ਤੱਕਿਆ, ਗੁਰੂ ਗੋਬਿੰਦ ਸਿੰਘ ਨੇ ਮੈਨੂੰ ਵਿੰਨ ਕੇ ਰੱਖ ਦਿੱਤਾ, ਹੁਣ ਕੋਈ ਆਖੇ ਇਲਾਜ ਤੀਰ ਅੱਜ ਕਮਾਂ ਗੁਜਸ਼ਤ ਅੱਖ ਨੂੰ ਇਲਾਜ ਨੇ। ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਅੱਖ ਦਾ ਤੀਰ ਵੱਜ ਗਿਆ, ਹੁਣ ਇਹਦਾ ਕੋਈ ਇਲਾਜ ਨਹੀਂ ਹੋ ਸਕਦਾ, ਕੋਈ ਤੋੜ ਨਹੀਂ ਸਕਦਾ। ਉਹਦਾ ਪੰਜਾਬੀ ਚ ਅਰਥਾ ਹੋਇਆ, ਜਿੱਥੇ ਤੀਰ ਤਲਵਾਰ ਨਾਲ ਵਾਰ ਕੀਤਾ ਉੱਥੇ ਨੈਣਾਂ ਦਾ ਹੋਇਆ ਸ਼ਿਕਾਰ ਤੇਰਾ, ਮੈਨੂੰ ਭੁੱਲ ਗਿਆ ਕਾਬਲ ਕੰਧਾਰ ਗਜਨੀ ਜਦੋਂ ਕੀਤਾ ਮੈਂ ਆਣ ਦੀਦਾਰ ਤੇਰਾ, ਪ੍ਰਭ ਦਿਸ਼ਟ ਤੁਹਾਰੀ ਹਾਤੇ ਸੋਵਤ ਜਾਗ ਹਰ ਹਰ ਹਰ ਗਾਇਆ। ਉਹ ਸੌਂਦਿਆਂ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦੇ, ਉਹ ਉੱਠਦੇ ਨੇ ਤੇ ਮੁੱਖ ਵਿੱਚੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦੇ। ਨਾਨਕ ਗੁਰ ਚਰਨ ਪਰਾਤੇ, ਉਹ ਤੇਰੇ ਚਰਨਾਂ ਦੇ ਨਾਲ ਰੀਝ ਗਏ ਨੇ, ਤੇਰੇ ਚਰਨਾਂ ਹੀ ਜੁੜ ਗਏ ਹੋਏ, ਉਹਨਾਂ ਨੂੰ ਕੋਈ ਹੁਣ ਤੋੜ ਨਹੀਂ ਸਕਦਾ। ਉਹਨਾਂ ਦੇ ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਪ੍ਰਮਾਣ ਦੀ ਸੰਖੇਪ ਚ ਵਿਚਾਰ ਕਰਾਈ, ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ ਕਰਿਓ, ਹੋਈਆਂ ਭੁੱਲਾਂ ਦੀ ਮਾਫੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ

ਪੰਚ ਦੁੱਤ ਦਵਾਸ ਕੀਤੇ ਤੁਰ ਕਰਮ ਪਾਇਆ ਤੁਧ ਜਿਨ ਕੌ ਕਹਿ ਨਾਨਕ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਵਹੀ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਮ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰਿਆ ਏ ਗੁਰ ਨਾਨਕ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਸਕਿਆ ਦੇਗ ਚਲਾਈ ਤੇ ਗਵਾਈ ਦੇ ਕੇ ਅੰਡਰ ਕੀਤਾ ਆਦਨਾ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਹਨਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਜਿਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੇ ਚੇਤ ਆਵਨ ਗਾ ਸਦਕਾ ਸਰਬ ਸੁਖੋ ਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਲ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਾਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਧਨ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹਨੇ ਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਵਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦਾਰੇ ਬਖਸ਼ ਉਪਰੰਤ ਆਪ ਜੀ ਦੀ ਹਜ਼ੂਰੀ ਵਿਸੋਹਣੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੂੰ ਬਖਸ਼ਿਸ਼ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਬੋੜੀ ਅਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਹੋਏ ਉਹਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਆਪ ਜੀ ਦੇ ਹੁਕਮ ਵਿੱਚ ਕੱਤਕ ਦਾ ਮਹੀਨਾ ਪ੍ਰਾਰੰਭ ਹੈ ਕਿਰਪਾ ਕਰਨੀ ਸਮੂਹ ਸੰਗਤਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਤੱਕਣਾ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਕਾਰੋਬਾਰ 'ਚ ਵਾਧੇ ਵਰਕਤਾਂ ਪਾਉਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ਣ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ

दर्शन परस्याहे गुरु कै जन्म मरण दुख जाए सतनाम।

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭ ਆਵੈ ਚਿੱਤ, ਜਿਸ ਦਿਨ ਵਿਸਰੈ ਪਾਰ ਬ੍ਰਹਮ, ਫਿੱਟ ਭਲੇਰੀ ਰੁੱਤ। ਮਹਾਂਦਿਵਸ ਮੂਰਤ ਭਲੇ ਜਿਸ ਕਉ ਨਦਰ ਕਰੇ, ਨਾਨਕ ਮੰਗੈ ਦਰਸਦਾਨ, ਕਿਰਪਾ ਕਰੋ ਹਰੇ। ਸਤਨਾਮ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁਰ ਬੈਠੀ ਸਾਧ ਸੰਗਤ ਜੀ ਗੁਰੂ ਮਹਾਰਾਜ ਦੇ ਹੁਕਮ ਵਿੱਚ ਕੱਤਕ ਦਾ ਮਹੀਨਾ ਪ੍ਰਾਰੰਭ ਹੋਇਆ। ਗੁਰੂ ਮਹਾਰਾਜ ਕਿਰਪਾ ਕਰਨ ਆਉਣ ਵਾਲਾ ਸਮਾਂ ਸਤਿਗੁਰੂ ਜੀ ਨਾਮ ਬਾਣੀ ਨਾਲ ਜੋੜਦਿਆਂ ਬਤੀਤ ਕਰਾਉਣ, ਸੰਗਤਾਂ ਪਰਿਵਾਰਾਂ ਦੇ ਸਿਰ 'ਤੇ ਮੇਹਰ ਪ੍ਰਾਥਮਿਕ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਕਾਰੋਬਾਰ 'ਚ ਵਾਧੇ ਬਰਕਤਾਂ ਪਾਉਣ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ 'ਚ ਵਾਹਿਗੁਰੂ ਗੁਰਮੰਤਰ ਦੇ ਜਾਪ ਕਰਕੇ, ਨਾਮ ਜਪ ਕੇ, ਪਿੱਤਰ ਗੁਰਬਾਣੀ ਪੜ੍ਹ ਸੁਣ ਕੇ, ਕਥਾ ਕੀਰਤਨ ਸਰਵਣ ਕਰਕੇ, ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ, ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਾ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣ। ਆਉਣ ਵਾਲੇ ਸ਼ੁੱਕਰਵਾਰ ਤੋਂ ਮੰਗਲਵਾਰ ਤੱਕ, ਅਗਲੇ ਤੱਕ, ਹਫ਼ਤੇ ਤੱਕ ਹਜ਼ੂਰ ਰਾਗੀ ਭਾਈ ਕਮਲਜੀਤ ਸਿੰਘ ਜੀ ਦਾ ਕੀਰਤਨ ਜੱਥਾ ਹਜ਼ੂਰ ਰਾਗੀ ਸਤਿਸੰਦ ਸ੍ਰੀ ਦਰਬਾਰ ਸਾਹਿਬ ਦਾ ਕੀਰਤਨ ਜੱਥਾ ਸ਼ਾਮ ਦੀਵਾਨਾਂ 'ਚ ਹਾਜ਼ਰੀ ਭਰੇਗਾ, ਅਤੇ ਆਉਣ ਵਾਲੇ ਦੇ ਐਤਵਾਰ ਦੇ ਸ਼ਾਮ ਦੇ ਦੀਵਾਨ, ਵਿਸ਼ੇਸ਼ ਕਰਕੇ ਸਿਮਰਨ ਜੋ ਹਰ ਐਤਵਾਰ ਹੁੰਦੇ ਹਨ ਸ਼ਾਮ ਨੂੰ 7:30 ਵਜੇ, ਇਸ ਵਾਰ ਦੇ ਸਿਮਰ ਸੱਚਖੰਡ ਵਾਸੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖੰਨੇ ਵਾਲੇ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਕਥਾ ਕੀਰਤਨ ਕਰਕੇ ਹਜ਼ਾਰਾਂ ਹੀ ਪ੍ਰਾਣੀਆਂ ਨੂੰ ਗੁਰੂ ਘਰ ਗੁਰੂ ਅੰਮ੍ਰਿਤ ਛਕਾ ਕੇ ਗੁਰੂ ਚਰਨਾਂ ਨਾਲ ਜੋੜਿਆ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨਾਲ ਜੋੜਿਆ, ਉਹਨਾਂ ਦੀ 20ਵੀਂ ਬਰਸੀ ਹੈ, ਸੰਗਤਾਂ ਵੱਲੋਂ ਮਨਾਈ ਜਾ ਰਹੀ ਹੈ, ਮਹਾਂਪੁਰਸ਼ਾਂ ਦੀ, ਗੁਰੂ ਪਿਆਰਿਆਂ ਦੀ। ਆਉਣ ਵਾਲੇ ਐਤਵਾਰ ਸ਼ਾਮ ਦੀਵਾਨ ਸਜਣਗੇ ਆਪ ਜੀ ਸਾਰਿਆਂ ਦੀਵਾਨਾਂ 'ਚ ਹਾਜ਼ਰ ਭਰ ਕੇ ਰਾਹੇ ਪ੍ਰਾਪਤ ਕਰਨੇ ਜੀ। ਇੱਥੇ ਅੰਮ੍ਰਿਤ ਦੀਵਾਨ ਦੀ ਸੰਪੂਰਨਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਭੈ, ਅਕਾਲ ਮੂਰਤਿ ਅਜੂਨੀ ਸਹਿਬੰ, ਗੁਰਪ੍ਰਸਾਦ ਜਪ ਆਦਿ ਸੱਚ, ਜਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਭੈ, ਅਕਾਲ ਮੂਰਤਿ ਅਜੂਨੀ ਸਹਿਬੰ, ਗੁਰਪ੍ਰਸਾਦ ਜਪ ਆਦਿ ਸੱਚ, ਜਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਭੈ, ਅਕਾਲ ਮੂਰਤਿ ਅਜੂਨੀ ਸਹਿਬੰ, ਗੁਰਪ੍ਰਸਾਦ ਜਪ ਆਦਿ ਸੱਚ, ਜਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਭੈ, ਅਕਾਲ ਮੂਰਤਿ ਅਜੂਨੀ ਸਹਿਬੰ, ਗੁਰਪ੍ਰਸਾਦ ਜਪ ਆਦਿ ਸੱਚ, ਜਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਭੈ, ਅਕਾਲ ਮੂਰਤਿ ਅਜੂਨੀ ਸਹਿਬੰ, ਗੁਰਪ੍ਰਸਾਦ ਜਪ ਆਦਿ ਸੱਚ, ਜਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣੇ ਆਈ, ਪ੍ਰਗਟ ਪਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਤੁਧ ਅੱਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ।

棒。

Bye.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Bye.

Bye.

ਵਾਹਿਗੁਰੂ ਵਾਹਿਗੁਰੂ ਵਾਹਿ

Bye.

Bye.

वाहेगुरु वाहे।

Bora!

Bye. Bye.

Bye. Bye.

Bye.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Bye.

Bye.

ಮನರತ್ತಾಗೋವಿಂದ ಸಂಗ ಸಚ್ಚೋ ಜಂಜೋಳ

0: ਨਿਤ ਪ੍ਰਭ ਕੋ ਲੋੜ,
1: ਨਾਨਕ
0: ਮਨ ਧਨ ਚਾਵੇ ਉਹ ਨਿਤ ਪ੍ਰਭ ਕੋ ਲੋੜ।
1: ਧਨ ਧਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ, ਤੂੰ ਹੀ ਨਿਰੰਕਾਰ, ਤੂੰ ਸਦਾ ਸਲਾਮਤ, ਤੂੰ ਠਾਕਰ ਉੱਚ ਭਗਵਾਨ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾ। ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ, ਤੂੰ ਹੀ ਨਿਰੰਕਾਰ, ਤੂੰ ਸਦਾ ਸਲਾਮਤ, ਤੂੰ ਠਾਕਰ ਉੱਚ ਭਗਵਾਨ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ, ਕੋਟ ਕੋਟ ਪੰਡਾ ਭੁੱਲ ਚੁੱਕ ਮਾਫ, ਤੇਰੇ ਚਰਨ ਕਮਲਾ ਪਾਸ ਬਹੁਤ ਬਹੁਤ ਧੰਨਵਾਦ। ਨਾਨਕ ਨਾਮ ਚੜ੍ਹਦੀ ਕਲ ਤੇਰੇ ਭਾਣੇ ਸਵਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।
2: ਸਤਿਨਾਮ।

Wahguru, Wahguru, Wahguru, Wahguru, Wahguru.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਮਰ ਸਿਮਰ ਸਿਮਰ ਸੁਖ ਪਾ, ਕੱਲ ਕਲੇਸ਼ ਤਨ ਮਾਹੀ ਮਟੋ। ਅਸੀਂ ਸਿਮਰਨ ਉਸ ਸਮੇਂ ਕਰਦੇ ਹਾਂ ਜਦੋਂ ਸਾਨੂੰ ਇਹ ਗਿਆਨ ਆ ਜਾਂਦਾ ਕਿ ਇਹਦਾ ਕੀ ਫਾਇਦਾ। ਕੋਈ ਵੀ ਕੰਮ ਮਨੁੱਖ ਤਾਂ ਕਰਦਾ ਵਾ ਜੇ ਉਹਨੂੰ ਫਾਇਦਾ ਹੋਵੇ, ਦਿਸਦਾ ਹੋਵੇ। ਅਤੇ ਅੱਜ ਸਤਿਗੁਰਾਂ ਨੇ ਬੜੀ ਮਹਾਨ ਬਖਸ਼ਿਸ਼ ਕੀਤੀ ਪੰਜਵੇਂ ਪਾਤਸ਼ਾਹ ਜੀ। ਦੇਵਗੰਧਾਰੀ ਰਾਗ ਦੇ ਵਿੱਚ ਬੜਾ ਪਿਆਰਾ ਹੁਕਮਨਾਮਾ ਸਾਹਿਬ, ਤੁਸੀਂ ਸਾਰੇ ਪੜ੍ਹ ਕੇ ਆਏ ਹੋ, ਪਰ ਮੈਨੂੰ ਲੱਗਦਾ ਇੱਥੋਂ ਤੱਕ ਆਉਂਦਿਆਂ ਆਪਾਂ ਭੁੱਲ ਜਾਂਦੇ ਹਾਂ ਵੀ ਕੀ ਹੁਕਮਨਾਮਾ ਪੜ੍ਹ ਕੇ ਆਏ ਹਾਂ। ਧਿਆਨ ਸਾਡਾ ਵਿਚਾਰਾਂ 'ਚ ਹੁੰਦਾ, ਜੇ ਸੰਗਤ 'ਚ ਆਉਂਦੇ ਹਾਂ ਫਿਰ ਵੀ ਫੁਰਨੇ ਚੱਲਦੇ ਆ, ਕੰਮ ਸਾਵਧਾਨ ਹੋ ਕੇ ਨਹੀਂ ਕਰਦੇ ਅਸੀਂ। ਹੁਣ ਆਪਾਂ ਪਹਿਲਾਂ ਥੋੜ੍ਹਾ ਜਿਹਾ ਸਤਿਗੁਰਾਂ ਨੇ ਜੋ ਅੱਜ ਬਖਸ਼ਿਸ਼ ਕੀਤੀ ਹੈ ਨਾ, ਛੋਟਾ ਜਿਹਾ ਸ਼ਬਦ ਬੜਾ ਪਿਆਰਾ, ਦੇਵਗੰਧਾਰੀ ਰਾਗ ਯਾਦ ਹੈ ਜੀ ਕਿਸੇ ਨੂੰ? ਦੇਵਗੰਧਾਰੀ ਮਹੱਲਾ ਪੰਜਵਾਂ ਪੜ੍ਹ ਕੇ ਆਪਾਂ ਸਾਰੇ ਆਉਂਦੇ। ਬੜੇ ਧਿਆਨ ਨਾਲ ਪੜ੍ਹਿਆ ਕਰੋ ਅਤੇ ਸਮਝਿਆ ਕਰੋ ਵੀ ਸਤਿਗੁਰਾਂ ਨੇ ਇਹ ਹੁਕਮ ਕੀ ਕੀਤਾ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ। ਆਪਾਂ ਸਾਰੇ ਸੇਵਕ ਹਾਂ, ਸੇਵਕ ਜਨ ਮਨ, ਫੇਰ ਕਿਤੇ ਪ੍ਰਤੱਖ ਕਰੋਗੇ। ਜੋ ਗੁਰਬਾਣੀ ਤੁਸੀਂ ਸਾਰੇ ਪੜ੍ਹ ਕੇ ਆਏ ਹੋ, ਹੁਕਮਨਾਮਾ ਸਾਹਿਬ ਦਾ ਹੈ ਵੀ ਬਹੁਤਾ ਲੰਬਾ ਨਹੀਂ, ਸ਼ਬਦ ਵੀ ਬੜਾ ਪਿਆਰਾ ਛੋਟੇ ਆਕਾਰ ਦਾ, ਅਤੇ ਉਹਦੇ ਵਿੱਚ ਕੀ ਗਿਆਨ ਦਿੱਤਾ ਵਾ ਪਹਿਲਾਂ ਸਮਝ ਲਓ, ਅਤੇ ਫਿਰ ਤੁਹਾਨੂੰ ਇਹ ਜਿਹੜਾ ਵਾ ਚੰਗਾ ਲੱਗੂਗਾ ਸਿਮਰਨ। ਕਿ ਸਾਨੂੰ ਸਤਿਗੁਰੂ ਕਹਿੰਦੇ ਵੀ ਆ ਕਿ ਅਸੀਂ ਉੱਥੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਹਾਂ, ਅਤੇ ਜੇ ਕਹਿੰਦੇ ਆ ਤਾਂ ਫਿਰ ਕਾਹਦੇ ਲਈ ਕਹਿੰਦੇ ਆ, ਵੀ ਇਹਦਾ ਫਾਇਦਾ ਕੀ ਹੋਣਾ ਸਾਨੂੰ? ਵੇਖੋ ਅੱਜ ਛੋਟੇ ਜਿਹੇ ਸ਼ਬਦ 'ਚ ਸਮਝਾ ਤਾ ਪੰਜਵੇਂ ਪਾਤਸ਼ਾਹ ਕੀ ਕਹਿਣ ਲੱਗੇ ਪਹਿਲਾਂ। ਅਤੇ ਉਹ ਜਿਹਦਾ ਤੁਸੀਂ ਸਿਮਰਨ ਕਰ ਰਹੇ ਹੋ ਉਹਨੂੰ ਆਪਾਂ ਵਾਹਿਗੁਰੂ ਕਹਿੰਦੇ ਹਾਂ। ਕੀ ਕਹਿੰਦੇ ਆ ਜੀ? ਹੁਣ ਜਦੋਂ ਆਪਾਂ ਗੱਡੀ ਚਲਾਉਂਦੇ ਹਾਂ, ਕਾਰ ਜਾਂ ਕੋਈ ਕੰਮ ਕਰਦੇ ਹਾਂ, ਅਤੇ ਕਈ ਵਾਰੀ ਨਾ ਕੋਈ ਸਾਡਾ ਬਚਦੇ ਮਸਾਂ ਆਪਾਂ ਜਦੋਂ, ਚਲੋ ਫਰਜ਼ ਕਰੋ ਤੁਸੀਂ ਗੱਡੀ ਨਹੀਂ ਚਲਾਉਂਦੇ, ਰਸੋਈ 'ਚ ਤੁਸੀਂ ਤੁਰੇ ਫਿਰਦੇ ਹੋ, ਪੈਰ ਤਿਲਕ ਜਾਂਦਾ ਵਾ, ਅਤੇ ਮਸਾਂ ਬਚਦੇ ਹਾਂ, ਅਤੇ ਮੂੰਹ 'ਚੋਂ ਕੀ ਨਿਕਲਦਾ? ਵਾਹਿਗੁਰੂ, ਇੱਦਾਂ ਨਿਕਲਦਾ ਨਾ। ਅਤੇ ਸਤਿਗੁਰੂ ਕਹਿੰਦੇ ਜੇ ਦੁੱਖ ਵੇਲੇ ਤੁਹਾਨੂੰ ਯਾਦ ਆਉਂਦਾ ਵਾ ਤਾਂ ਤੁਸੀਂ ਸੁੱਖ 'ਚ ਕਿਉਂ ਨਹੀਂ ਜਪਦੇ? ਹੈ ਨਾ, ਅੱਗੋਂ ਦੇ ਜੇ ਚੇਤੀਏ ਅਤੇ ਕਾਹੇ 'ਚ ਮਿਲੇ ਸਜਾਏ। ਤੁਹਾਨੂੰ ਕਹਿੰਦੇ ਸਜ਼ਾ ਤਾਂ ਮਿਲਦੀ ਆ ਤੁਸੀਂ ਵਿਚਾਰਾਂ 'ਚ ਰਹਿੰਦੇ ਹੋ ਹਰ ਵੇਲੇ, ਦਿਨੇ ਵਿਚਾਰ ਸੋਚਾਂ ਅਤੇ ਰਾਤ ਨੂੰ ਸੁਪਨਿਆਂ 'ਚ, ਨਾ ਦਿਨੇ ਸੁਖੀ ਹੋ ਅਤੇ ਨਾ ਰਾਤ ਨੂੰ, ਅਤੇ ਸਿਮਰਨ ਕਰੋ ਜੇ ਸੁੱਖ ਲੈਣਾ ਵਾ। ਆਪਾਂ ਮਨ ਨੂੰ ਸੁਖੀ ਦੇ ਨਾਲ ਜੋੜਨਾ ਵਾ, ਵਿਚਾਰ ਸਾਨੂੰ ਦੁੱਖਾਂ ਨਾਲ ਜੋੜਦੇ ਆ। ਹੁਣ ਵੇਖੋ ਬੜੇ ਸੋਚਣ, ਜੁੜਨਾ ਕਿਹਨੇ? ਸਾਡੇ ਮਨ ਨੇ। ਇਹ ਸਮਝਣ ਵਾਲੀ ਗੱਲ ਹੈ ਬੜੀ ਪਿਆਰੀ, ਵੀ ਅਸੀਂ ਦੁਖੀ ਕਿਉਂ ਹੁੰਦੇ ਹਾਂ? ਦੁਖੀ ਆ ਅਸੀਂ ਵਿਚਾਰਾਂ ਨਾਲ ਜੁੜੇ ਨੇ, ਸੋਚਾਂ ਦੇ ਨਾਲ ਹਰ ਵੇਲੇ ਚੱਲਦੇ, ਅਤੇ ਉਹਨਾਂ 'ਚ ਦੁੱਖ ਆ, ਉਹਨੂੰ ਮਾਇਆ ਕਿਹਾ ਹੈ ਨਾ। ਅਤੇ ਸੁੱਖ ਕਾਹਦੇ 'ਚ? ਕਹਿੰਦੇ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ। ਆ ਜਿਹੜਾ ਬੋਲਦੇ ਨਾ ਵਾਹਿਗੁਰੂ, ਇਹ ਵੀ ਜੇ ਤੁਸੀਂ ਮਨ ਨੂੰ ਜੋੜ ਕੇ ਕਿਹਾ, ਅਤੇ ਜੇ ਇੱਥੇ ਵਿਚਾਰਾਂ 'ਚ ਬੈਠੇ ਰਹੇ ਆਪਾਂ, ਅਤੇ ਫਿਰ ਸੁੱਖ ਨਹੀਂ ਮਿਲਣਾ ਭਾਵੇਂ ਜਿੰਨਾ ਮਰਜ਼ੀ। ਕਹਿੰਦੇ ਮਨਮੁੱਖ ਹਰ ਹਰ ਕਰ ਥੱਕੇ ਮੈਲ ਨਾ ਸਕੀ ਧੋਏ। ਕਹਿੰਦੇ ਮਨਮੁੱਖ ਤਾਂ ਥੱਕ ਜਾਂਦੇ ਆ ਵਾਹਿਗੁਰੂ ਵਾਹਿਗੁਰੂ ਕਰਦੇ, ਪਰ ਮਨ ਦੇ ਫੁਰਨੇ ਮੈਲ ਆ ਉਹ ਨਹੀਂ ਖਤਮ ਹੁੰਦੇ, ਨਾ ਸੁਪਨੇ ਰੁਕਦੇ। ਪਰ ਕਹਿੰਦੇ ਕਿਸ ਤਰ੍ਹਾਂ ਕਰਨੀ ਆ? ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਤੁਹਾਨੂੰ ਸੰਤ ਮੀਤ ਕਿਹਾ, ਕਿਸ ਤਰ੍ਹਾਂ ਕਰੋ? ਸਾਰੇ ਬੋਲੋ ਹਾਂ। ਚਿੱਤ ਮਨ ਉਦੋਂ ਹੁੰਦਾ ਜਦੋਂ ਇੱਕ ਹੋ ਜਾਂਦਾ ਇਕਾਗਰ, ਅੱਖਾਂ 'ਚ ਦੋ ਹਿੱਸਿਆਂ 'ਚ ਵੰਡਿਆ ਜਾਂਦਾ, ਜੋਤ ਹੈ ਨਾ, ਮਨ ਦਾ ਸਰੂਪ ਕੀ ਆ? ਮਨ ਤੂੰ ਜੋਤ ਸਰੂਪ ਹੈ, ਅਤੇ ਜੋਤ ਕਿੱਥੇ? ਨੇਤਰਾਂ 'ਚ ਬੈਠ ਕੇ ਵੇਖੀ ਜਾਂਦਾ ਬਾਹਰ, ਜੋ ਵੇਂਹਦਾ ਉਹੀ ਵਿਚਾਰ ਬਣਾਈ ਜਾਂਦਾ, ਕੌਣ ਆਇਆ ਅਤੇ ਕੌਣ ਗਿਆ। ਇਸ ਲਈ ਪਹਿਲਾਂ ਸੰਗਤ 'ਚ ਆ ਕੇ ਇਕਾਗਰ ਹੋਣਾ ਸਿੱਖਣਾ ਆਪਾਂ। ਇਕਾਗਰ ਹੁੰਦਾ ਇੱਕ ਮਨ ਇੱਕ ਚਿੱਤ,
ਹੈਨਾ ਇੱਕ ਚਿੱਤ ਇੱਕ ਛਿਣ ਵੀ ਤੁਸੀਂ ਨਹੀਂ ਆਪਾਂ ਨੂੰ ਕਹਿੰਦੇ ਤੁਸੀਂ ਹੁੰਦੇ ਨਹੀਂ ਦਸ਼ਮੇਸ਼ ਵੀ ਤਾਂ ਕਹਿੰਦੇ ਤੁਸੀਂ ਤਾਂ ਇੱਕ ਛਿਣ ਵੀ ਨਹੀਂ ਜੇ ਹੁੰਦੇ ਕਿਤੇ ਇੱਕ ਛਿਣ ਵੀ ਹੋ ਜਾਓ ਨਾ ਤਾਂ ਕਹਿੰਦੇ ਕਾਲ ਦੀ ਫਾਈ 'ਚੋਂ ਨਿਕਲ ਜਾਓ ਇੱਕ ਚਿੱਤ ਜੇ ਇੱਕ ਛਿਣ 'ਤੇ ਆਇਓ ਕਾਲ ਫਾਸ ਕੇ ਵਿਚਣਾ ਆਇਓ ਅਤੇ ਪਰ ਉਹਨੂੰ ਕਰਨ ਲਈ ਫਿਰ ਸਾਨੂੰ ਟਾਈਮ ਲੱਗਦਾ ਵਾ ਕਿਉਂਕਿ ਕਈ ਯੁੱਗਾਂ ਦਾ ਇੱਦਾਂ ਹੋਇਆ ਪਿਆ ਮਨ ਫਸਿਆ ਮਨ ਮਾਇਆ ਸੋਚਾਂ 'ਚ ਮਨ ਮਾਇਆ ਮੈਂ ਰਮ ਰਹੇ ਹੋ ਨਿਕਸਤ ਨਾਹਿਨ ਮੇਤ ਮਨ ਮਾਇਆ ਮੈਂ ਫੱਦ ਰਿਹਾ ਵਿਸਰਿਓ ਗੋਬਿੰਦ ਨਾਮ ਹੁਣ ਆਪਾਂ ਇਹਨੂੰ ਨਾਮ ਯਾਦ ਕਰਾ ਰਹੇ ਹਾਂ ਉਹ ਵੀ ਗੋਬਿੰਦ ਦਾ ਵਾਹਿਗੁਰੂ ਦਾ ਅਤੇ ਲੀਨ ਕਰਕੇ ਬੋਲਣਾ ਤੁਸੀਂ ਗੋਬਿੰਦ ਗੋਬਿੰਦ ਗੋਬਿੰਦ ਸੰਘ ਨਾਮ ਦਿਓ ਮਨ ਲੀਣਾ ਲੀਨ ਦਾ ਜਦੋਂ ਵਾਹਿਗੁਰੂ ਬੋਲ ਕੇ ਅੱਖਾਂ ਬੰਦ ਕਰਕੇ ਸੁਣਦੇ ਹੋ ਕਿਉਂਕਿ ਅੱਖਾਂ ਜਦੋਂ ਬੰਦ ਕਰਦੇ ਮਨ ਕੰਨਾਂ 'ਚ ਆ ਜਾਂਦਾ ਉਹ ਚਿੱਤ ਕਹਿੰਦੇ ਧਿਆਨ ਕਹਿੰਦੇ ਇਹਨੂੰ ਸੁਰਤੀ ਕਹਿੰਦੇ ਇਹ ਸੁਰਤੀ ਨੂੰ ਫਿਰ ਪਹਿਲਾਂ ਇਹ ਸ਼ਬਦ ਨਾਲ ਜੋੜਨਾ ਵਾਹਿਗੁਰੂ ਨਾਲ ਇਹ ਜਿਹਨਾਂ ਜੋੜ ਰਹੇ ਹੋ ਵੀ ਤਾਂ ਵਾਹਿਗੁਰੂ ਹੀ ਹੈ ਨਾ ਜੇ ਤੁਸੀਂ ਇੱਥੇ ਜੋੜਨ 'ਚ ਕਾਮਯਾਬ ਹੋ ਗਏ ਤੁਹਾਡੇ ਅੰਦਰ ਆਟੋਮੈਟਿਕਲੀ ਵਾਹਿਗੁਰੂ ਦਾ ਨਾਮ ਪ੍ਰਗਟ ਹੋ ਜਾਣਾ ਮਨ ਦੀ ਮੈਲ ਖਤਮ ਹੋ ਜਾਣੀ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਉਹ ਸੁਣ ਲੱਗ ਪਏਗਾ ਉਹੀ ਸਤਿਗੁਰਾਂ ਨੇ ਅੱਜ ਸਾਨੂੰ ਕਿਹਾ ਕੀ ਕਿਹਾ ਜੀ ਜਦੋਂ ਤੁਸੀਂ ਸਤਿਗੁਰਾਂ ਦੇ ਪਹਿਲੇ ਅੰਗ ਤੋਂ ਦਰਸ਼ਨ ਕਰੋਗੇ ਨਾ ਉਹ ਸ਼ੁਰੂ ਹੀ ਉੱਥੋਂ ਕਰਦੇ ਇੱਕ ਤੋਂ ਇੱਕ ਓਅੰਕਾਰ ਵੀ ਇੱਕ ਦੇ ਵਿੱਚੋਂ ਆ ਸਾਰੇ ਅਸੀਂ ਨਾਮ ਪ੍ਰਗਟਾਉਣ ਦੇ ਆਕਾਰਾਂ 'ਚ ਆਏ ਹੈ ਨਾ ਫਿਰ ਉਹਦੇ ਗੁਣ ਦੱਸੇ ਸਤ ਨਾਮ ਕਰਤਾ ਪੁਰਖ ਇਹ ਵਾਹਿਗੁਰੂ ਨੂੰ ਕਿਹਾ ਸਾਰਾ ਕੁਛ ਨਿਰਭਉ ਨਿਰਵੈਰ ਵਾਹਿਗੁਰੂ ਅਕਾਲ ਮੂਰਤ ਵਾਹਿਗੁਰੂ ਅਜੂਨੀ ਵਾਹਿਗੁਰੂ ਸਹਿ ਭੰਗ ਵਾਹਿਗੁਰੂ ਵੇਖੋ ਸਾਰਾ ਹੀ ਉਹ ਜਿਹੜਾ ਮੂਲ ਮੰਤਰ ਹੈ ਉਹ ਵਾਹਿਗੁਰੂ ਕਹਿੰਦੇ ਜੇ ਤੁਸੀਂ ਇੱਦਾਂ ਦੇ ਹੋਣਾ ਚਾਹੁੰਦੇ ਹੋ ਨਾ ਤਾਂ ਗੁਰਪ੍ਰਸਾਦ ਲਵੋ ਤੁਸੀਂ ਗੁਰਪ੍ਰਸਾਦ ਮੈਂ ਬੜੀ ਬੇਨਤੀ ਕਰਦਾ ਹੁੰਦਾ ਪਤਾ ਨਹੀਂ ਤੁਹਾਡੇ ਮੰਨਣ 'ਚ ਗੱਲ ਆਉਂਦੀ ਕਿ ਨਹੀਂ ਗੁਰਪ੍ਰਸਾਦ ਪੰਜ ਪਿਆਰੇ ਸਾਨੂੰ ਦਿੰਦੇ ਆ ਹੁਣ ਵੀ ਨਵੰਬਰ 'ਚ ਹੋਣਾ ਵਾ ਆਪਣੇ ਇੱਥੇ ਅੰਮ੍ਰਿਤ ਸੰਚਾਰ ਮੈਂ ਸੁਣਿਆ ਉਦੋਂ ਲੈ ਲਿਓ ਗੁਰਪ੍ਰਸਾਦ ਦਾ ਪੰਜ ਪਿਆਰੇ ਸਾਨੂੰ ਗੁਰੂ ਬਖਸ਼ਿਸ਼ ਦਿੰਦੇ ਗੁਰਮੰਤਰ ਅੰਮ੍ਰਿਤ ਦੀ ਦਾਤ ਦਿੰਦੇ ਅਤੇ ਕੀ ਦਿੰਦੇ ਵਾਹਿਗੁਰੂ ਗੁਰਮੰਤਰ ਅਤੇ ਸਤਿਗੁਰੂ ਨਾਲ ਜੋੜ ਦਿੰਦੇ ਸਾਨੂੰ ਗੁਰਬਾਣੀ ਨਾਲ ਅਤੇ ਹੁਕਮ ਕੀ ਕਰਦੇ ਆ ਪੰਜਾਂ ਪਿਆਰਿਆਂ ਦਾ ਹੁਕਮ ਮੰਨਣਾ ਚਾਹੀਦਾ ਕਿ ਨਹੀਂ ਇਹਦੇ ਗੁਰਪ੍ਰਸਾਦ ਤੁਸੀਂ ਲੈ ਲਿਆ ਵਾ ਹੁਣ ਜਪ ਕਰੋ ਗੁਰਪ੍ਰਸਾਦ ਜਪ ਅਤੇ ਜਪੋ ਵੀ ਕਿਹਨੂੰ ਜਿਹਨੂੰ ਤੁਸੀਂ ਜਪ ਰਹੇ ਹੋ ਜਿਹੜਾ ਸਦਾ ਰਹਿਣ ਵਾਲਾ ਨਿਰਮਲ ਆ ਸੱਚ ਆ ਕਹਿੰਦੇ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਇਹ ਸਾਰਾ ਕੁਛ ਖਤਮ ਹੋ ਜਾਏਗਾ ਉਹ ਨਹੀਂ ਜਾਂਦਾ ਕਿਤੇ ਵੀ ਉਹਨੂੰ ਜਪਣਾ ਤੁਸੀਂ ਹੋਰ ਨਹੀਂ ਕਿਸੇ ਅੱਜ ਸਤਿਗੁਰਾਂ ਕੀ ਕਿਹਾ ਦੇਵ ਗੰਧਾਰੀ ਮਹੱਲਾ ਪੰਜਵਾਂ ਕਹਿੰਦੇ ਹਰ ਪ੍ਰਾਣ ਪ੍ਰਭੂ ਸੁਖ ਦਾਤੇ ਵੇਖੋ ਪਹਿਲਾਂ ਸਾਡਾ ਪਿਆਰ ਪਾਇਆ ਵਾਹਿਗੁਰੂ ਦੇ ਨਾਲ ਸਾਨੂੰ ਸਾਹ ਕੌਣ ਦਿੰਦਾ ਜੀ ਗੁਰਬਾਣੀ 'ਚ ਲਿਖਿਆ ਆਪੇ ਕਰਤਾ ਕਰ ਕਰ ਵੇਖੇ ਦਿੰਦਾ ਸਵਾਸ ਗਰਾਹਾ ਹੇ ਆ ਸੱਚਖੰਡ 'ਚ ਵਾਹਿਗੁਰੂ ਵਸ ਰਿਹਾ ਜੋਤ ਰੂਪ ਸਾਨੂੰ ਸਾਹ ਦੇ ਰਿਹਾ ਆਪਣੇ ਮੁੱਖ 'ਚੋਂ ਪੌਣ ਕੱਢ ਕੇ ਸਾਡੇ ਮੁੱਖ 'ਚ ਪਾ ਰਿਹਾ ਆਪੇ ਕਰਤਾ ਕਰ ਕਰ ਵੇਖੇ ਦਿੰਦਾ ਸਵਾਸ ਗਰਾਹਾ ਅਤੇ ਉਹ ਸਾਹ ਦੇਣ ਵਾਲੇ ਨੂੰ ਹੀ ਅਸੀਂ ਭੁੱਲ ਗਏ ਉਹ ਚੇਤਾ ਪਤਾ ਕਦੋਂ ਆਉਂਦਾ ਜਦੋਂ ਕਰੋਨਾ ਆਉਂਦਾ ਵਾ ਜਦੋਂ ਸਾਹ ਬੰਦ ਹੁੰਦੇ ਆ ਨਾ ਉਦੋਂ ਆਉਂਦਾ ਚੇਤੇ ਉਹ ਵੀ ਇਹ ਤਾਂ ਸਾਹ ਇੰਨਾ ਸੋਹਣਾ ਆਉਣ ਡਿਆ ਸੀ ਹੁਣ ਬੰਦ ਹੋ ਗਿਆ ਫਿਰ ਵੇਖੋ ਜਿਹਦਾ ਸਾਹ ਬੰਦ ਹੋ ਜਾਵੇ ਉਹ ਕੀ ਕਰਦਾ ਉਹ ਕਰਦਾ ਵਾਹਿਗੁਰੂ ਬਚਾ ਲਾ ਮੈਨੂੰ ਵਾਹਿਗੁਰੂ ਮੈਨੂੰ ਬਚਾ ਲਾ ਅਤੇ ਜੇ ਪਹਿਲਾਂ ਹੀ ਅਸੀਂ ਚੇਤਾ ਰੱਖੀਏ ਇਹ ਆਪਾਂ ਤਾਂ ਵਾਰ ਵਾਰ ਜਪ ਰਹੇ ਹਾਂ ਕਿ ਸਾਨੂੰ ਯਾਦ ਸਿਮਰਨ ਹੁੰਦਾ ਯਾਦ ਪ੍ਰਭ ਕਾ ਸਿਮਰਨ ਸਭ ਤੇ ਵੀ ਯਾਦ ਤੁਸੀਂ ਉਹਨੂੰ ਰੱਖਣਾ ਵਾ ਜਿਹੜਾ ਸਭ ਤੋਂ ਉੱਚਾ ਵਾ ਹੋਏਗਾ ਕੀ ਪ੍ਰਭ ਕੇ ਸਿਮਰਨ ਉਧਰੇ ਇਹ ਮੂਰਖ ਮਨ ਦਾ ਉਧਾਰ ਹੋ ਜਾਏਗਾ ਕਿਹੜਾ ਉਧਾਰ ਅੱਗੇ ਦੱਸਣ ਲੱਗੇ ਪ੍ਰਭ ਕੇ ਸਿਮਰਨ ਤਿਸ਼ਨਾ ਬੁੱਝੇ ਆ ਜਿਹੜਾ ਭੱਜਾ ਫਿਰਦਾ ਨਾ ਇਹਦਾ ਖਤਮ ਹੋ ਜਾਏਗਾ ਪ੍ਰਭ ਕੇ ਸਿਮਰਨ ਸਭ ਕੁਛ ਸੁੱਝਣਾ ਹੁੰਦਾ ਵਾ ਅੰਦਰੋਂ ਨਾਮ ਨੂੰ ਸੁਣਨਾ ਅਤੇ ਦਰਸ਼ਨ ਕਰਨੇ ਪ੍ਰਕਾਸ਼ ਰੂਪ ਵਾਹਿਗੁਰੂ ਦੇ ਬਾਹਰੋਂ ਵੀ ਪ੍ਰਭ ਕੇ ਸਿਮਰ ਨਾ ਹੀ ਜੰਮ ਤਰਾਸਾ ਵੇਖੋ ਕਿੱਡੀ ਗਰੰਟੀ ਵੱਡੀ ਹੈ ਕਿਤੇ ਜੰਮ ਤੁਹਾਡੇ ਨੇੜੇ ਨਹੀਂ ਆਉਣਗੇ ਇੰਨਾ ਕੁਛ ਸੁਣਦੇ ਹਾਂ ਵੀ ਫਿਰ ਵੀ ਸਿਮਰ ਨਹੀਂ ਕਰਦੇ ਇਹ ਪ੍ਰਭ ਕੇ ਸਿਮਰਨ ਨਾ ਹੀ ਜੰਮ ਤਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਦੁਨਿਆਵੀ ਤਾਂ ਕੰਮ ਤੁਹਾਡੇ ਹੋਣੇ ਹੀ ਹੋਣੇ ਆ ਪਰ ਕਾਂਖੀ ਏਕ ਹੈ ਦਰਸ ਤੁਹਾਰੋ ਕਿਤੇ ਉਹ ਵੀ ਪੂਰੀ ਕਰ ਦਿਆਂਗੇ ਪਰ ਉਹਨਾਂ ਦਾ ਸੰਗ ਕਰਨਾ ਪਊਗਾ ਨਾਨਕ ਉਨ ਸੰਗ ਉਹ ਨਾਮ ਪ੍ਰਭ ਕੇ ਸਿਮਰਨ
ਨਾ ਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਨਿਰਮਲ ਹੋ ਜਾਏਗਾ ਮਨ, ਕਿਉਂਕਿ ਉਹ ਆਪ ਨਿਰਮਲ ਹੈ, ਅਤੇ ਜਦੋਂ ਮਨ ਨੂੰ ਜੋੜੋਗੇ ਉਹਦੇ ਨਾਲ ਤਾਂ ਉਹ ਵੀ ਮਨ ਵੀ ਧੋਤਾ ਜਾਊਗਾ, ਉਹ ਧੋਪੇ ਨਾਵੇਂ ਘੇਰਾ। ਪ੍ਰਭ ਕੈ ਸਿਮਰਨ, ਪ੍ਰਭ ਜੀ ਵਸੇ ਸਾਧ ਕੀ ਰਸਨਾ, ਤੁਹਾਡੀ ਰਸਨਾ 'ਤੇ ਵਾਹਿਗੁਰੂ ਵਸ ਜਾਏਗਾ। ਪਰ ਜੇ ਵਾਰੰਗ ਵਾਰ ਵਾਰ ਪ੍ਰਭ ਜਪੀਏ, ਹੁਣ ਸਮਝ ਲੱਗ ਗਈ ਕਿਉਂ ਜਪਦੇ ਆਪਾਂ? ਪ੍ਰਭ ਜੀ ਵਸੈ ਅਤੇ ਨਾਨਕ ਜਨ ਕਾ ਦਾਸ, ਉਹਨਾਂ 'ਚ ਦਾਸ ਬਣ ਕੇ ਆ ਕੇ ਬਹਿ ਜਾ ਕਰੋ ਜਿਹਨਾਂ 'ਤੇ ਵਸਿਆ ਹੋਇਆ। ਵਾਰੰਗ ਵਾਰ ਵਾਰ ਪ੍ਰਭ ਜਪੀਏ। ਇੱਥੇ ਅੱਜ ਕੀ ਕਿਹਾ ਉਹਨਾਂ ਨੇ, ਹਰ ਪ੍ਰਾਣ ਪ੍ਰਭੂ ਸੁਖਦਾਤੇ, ਗੁਰਪ੍ਰਸਾਦ ਕਾਹੂ ਜਾਤੇ। ਗੁਰਪ੍ਰਸਾਦ ਕਾਹੂ, ਕਿਤੇ ਕੋਈ ਕੋਈ ਆ ਜਿਹੜਾ ਗੁਰਪ੍ਰਸਾਦ ਲੈ ਕੇ ਅਤੇ ਉਹਦੇ ਨਾਲ ਪਿਆਰ ਪਾ ਕੇ ਅਤੇ ਉਹਦੇ ਦਰਸ਼ਨ ਕਰਦਾ ਵਾ। ਵੇਖੋ ਦਰਸ਼ਨ ਕਰਾਏ ਆ ਦੋ ਪੰਕਤੀਆਂ, ਗੁਰਪ੍ਰਸਾਦ ਜਪ ਕਰਨਾ ਪੈਣਾ, ਜਪ ਕਰਨ ਨਾਲ ਮਨ ਨਿਰਮਲ ਹੋ ਜਾਣਾ, ਇਹਦੇ ਅੰਦਰ ਨਾਮ ਪ੍ਰਗਟ ਹੋ ਜਾਣਾ, ਨਾਮ 'ਚ ਸਮਾ ਕੇ ਇਹਨੇ ਹਰ ਜਨ ਬਣ ਜਾਣਾ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ। ਕਿਤੇ ਜਾਓ ਜਾਣ ਲਓਗੇ ਤੁਸੀਂ। ਹੁਣ ਇਹ ਰਹਾ ਵਾਲੂ ਪੰਕਤੀ ਹੈ, ਹੈ ਨਾ, ਵੀ ਪਹਿਲਾਂ ਵਾਹਿਗੁਰੂ ਦਾ ਦੱਸਿਆ ਵਾ ਕਿ ਉਹ ਸਾਡੇ ਪ੍ਰਾਣਾਂ ਦੇਣ ਵਾਲਾ ਵਾ, ਅਤੇ ਜਾਨ ਪ੍ਰਾਣ ਤੋਂ ਵੀ ਉਹਨੂੰ ਪਿਆਰਾ ਸਮਝੋ। ਸਾਹ ਭਾਵੇਂ ਤੁਹਾਨੂੰ ਆਵੇ ਨਾ ਆਵੇ, ਵਾਹਿਗੁਰੂ ਨੂੰ ਨਹੀਂ ਭੁੱਲਣਾ। ਵਿਸਰ ਨਾਹੀ ਦਾਤਾਰ, ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਉਹ ਤਾਂ ਸਾਡਾ ਨਾ ਰਿਸ਼ਤੇਦਾਰ, ਸਾਨੂੰ ਸਾਡੀ ਜਾਨ ਤੋਂ ਵੀ ਪਿਆਰਾ, ਇਹ ਆਪਾਂ ਕਰਦੇ ਹਾਂ ਨਾ ਕਈ ਵਾਰੀ, ਆਮ ਬਚਨ ਹੁੰਦੇ ਆ ਕਿ ਉਹ ਫਲਾਨਾ ਰਿਸ਼ਤੇਦਾਰ ਸਾਡਾ ਅਤੇ ਸਾਡੇ ਜਾਨ ਤੋਂ ਵੀ ਪਿਆਰਾ। ਅਤੇ ਇੱਥੇ ਸਤਿਗੁਰੂ ਨੂੰ ਕਹਿ ਰਹੇ ਅਕਾਲ ਪੁਰਖ ਨੂੰ ਕਿ ਤੁਸੀਂ ਇਹ ਤਾਂ ਸਾਰੇ ਮਾਇਆ ਵਾ, ਇੱਕ ਦਿਨ ਸਾਰੇ ਖਤਮ ਹੋ ਜਾਣੇ, ਅਤੇ ਜਿਹੜਾ ਸਦਾ ਰਹਿਣ ਵਾਲਾ ਵਾ, ਆਦਿ ਸੱਚ ਜੁਗਾਦ ਸੱਚ, ਉਹਨੂੰ ਉਹਦੇ ਨਾਲ ਪਿਆਰ ਪਾਓ ਹਾਂ ਤੁਸੀਂ, ਹੈ ਨਾ। ਹਰ ਪ੍ਰਾਣ ਪ੍ਰਭੂ ਸੁਖਦਾਤੇ, ਸੁੱਖਾਂ ਦੇਣ ਦਾ, ਸੁੱਖਾਂ ਦਾ ਖਜ਼ਾਨਾ ਉਹ ਅਕਾਲ ਪੁਰਖ ਵਾਹਿਗੁਰੂ ਜਿਹਨੂੰ ਤੁਸੀਂ ਜਪ ਰਹੇ ਹੋ, ਵਾਹ ਗੁਰੂ, ਅਤੇ ਉਹਦੇ ਨਾਲ ਕਹਿੰਦੇ ਤੁਸੀਂ ਪਿਆਰ ਪਾਓ, ਅਤੇ ਉਹ ਗੁਰਪ੍ਰਸਾਦ ਜਦੋਂ ਲੈ ਕੇ ਜਪੋਗੇ ਅਤੇ ਤੁਸੀਂ ਉਹਨੂੰ ਦਰਸ਼ਨ ਵੀ ਕਰੋਗੇ ਅਤੇ ਉਹਦਾ ਨਾਮ ਵੀ ਸੁਣੋਗੇ, ਉਹਨੂੰ ਜਾਣ ਲਵੋਗੇ। ਫਿਰ ਅੱਗੇ ਦੱਸਣ ਲੱਗੇ, ਆ ਤੁਹਾਨੂੰ ਸੰਤ ਕਿਹਾ, ਸੰਤ ਤੁਮਾਰੇ ਤੁਮਰੇ ਪ੍ਰੀਤਮ, ਪ੍ਰੀਤਮ ਵਾਹਿਗੁਰੂ ਨੂੰ ਕਿਹਾ ਅਤੇ ਤੁਹਾਨੂੰ ਸੰਤ ਕਿਹਾ, ਤਿਨਕੋ ਕਾਲ ਨਾ ਖਾਤੇ। ਜਿਹੜੇ ਸੰਤ ਤੁਹਾਡੇ 'ਚੋਂ ਵਾਹਿਗੁਰੂ ਦੇ ਨਾਲ ਪੂਰਾ ਪਿਆਰ ਪਾ ਲੈਣਗੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ, ਬੋਲੋ ਹਾਂ ਸਾਰੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ, ਸੰਤ ਤੇਰੇ, ਅਤੇ ਇਹਨੂੰ ਸੇਵਕ ਕਹਿੰਦੇ, ਤੇਰੇ ਸੇਵਕ ਕੋ ਭਾਉ ਕਿਛ ਨਾਹੀ। ਅੱਗੇ ਗਰੰਟੀ ਕੀ ਹੈ, ਜੰਮ ਨਹੀਂ ਆਵੇ ਅਤੇ ਬਸ ਇਹੋ ਤਾਂ ਦੁੱਖ ਹੈਗਾ ਵਾ। ਵੇਖੋ ਇਹ ਥੋੜ੍ਹੇ ਜਿਹੀਆਂ ਪੰਕਤੀਆਂ 'ਚ ਦੋਵੇਂ ਸਾਰੇ ਦੁੱਖ ਖਤਮ ਕਰ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੋ, ਫਿਰ ਰੋਗ ਲੱਗ ਜਾਂਦੇ ਤੁਹਾਨੂੰ, ਇੱਕ ਦੁੱਖ ਰੋਗ ਲੱਗੇ ਤੁਹਾਨੂੰ, ਤਾਂ ਡਾਕਟਰ ਜਵਾਬ ਦੇ ਦਿੰਦੇ ਹੈ ਨਾ। ਫਿਰ ਸਤਿਗੁਰੂ ਕਹਿੰਦੇ ਵੀ ਜੇ ਤੁਸੀਂ ਉਹ ਜਿਹੜਾ ਪਰਮ ਆਨੰਦ ਹੈ, ਜੇ ਉਹਦੇ ਨਾਲ ਹੀ ਤੁਸੀਂ ਆਪਣੇ ਮਨ ਨੂੰ ਜੋੜ ਲਓ, ਉਹਦੇ ਨਾਲ ਸਾਚੀ ਪ੍ਰੀਤ ਹਮ ਤੁਮ ਸਿਉ ਜੋੜੀ, ਤੁਮ ਸਿਉ ਜੋੜ ਅਵਰ ਸੰਗ ਤੋੜੀ, ਅਵਰ ਮਾਇਆ ਨੂੰ ਕਹਿੰਦਾ ਜਿੱਥੇ ਜੁੜਿਆ ਹੋਇਆ ਪਹਿਲਾਂ ਮਨ ਮਾਇਆ ਮੈਂ ਰਮ ਰਿਹਾ, ਕਹਿੰਦੇ ਉਹਦੇ ਨਾਲ ਆਪੇ ਟੁੱਟ ਜਾਏਗੀ, ਕਹਿੰਦੇ ਫੇਰ ਤੁਹਾਨੂੰ ਕਾਲ ਨਹੀਂ ਖਾਏਗਾ। ਕੀ ਲਿਖਿਆ, ਸੰਤ ਤੁਮਾਰੇ ਤੁਮਰੇ ਪ੍ਰੀਤਮ, ਤਿਨਕੋ ਕਾਲ ਨਾ ਖਾਤੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ, ਸੰਤ ਤੇਰੇ, ਤੇਰੇ ਸੇਵਕ ਭਾਉ ਕਿਛ ਨਾਹੀ। ਜੰਮ ਜੇ ਕਾਲ ਨੂੰ ਕਹਿੰਦੇ, ਕਾਲ ਦੇ ਦੂਤ ਹੈ ਨਾ ਜੰਮ, ਜੰਮ ਨਹੀਂ ਆਵੇ, ਅਤੇ ਅੱਜ ਵੀ ਇਹੋ ਕਿਹਾ ਉਹਨਾਂ ਨੇ, ਕਹਿੰਦੇ ਕਾਲ ਤਾਂ ਨੇੜੇ ਨਹੀਂ ਆਏਗਾ। ਕਿਤੇ ਰੰਗ ਤੁਮਾਰੇ ਲਾਲ ਭਏ ਹੈ, ਆਹ ਗੁਰਮੁਖਾਂ ਦੀ ਨਿਸ਼ਾਨੀ ਹੈ, ਕਿਤੇ ਰੰਗ ਤੁਮਾਰੇ ਲਾਲ ਭਏ ਹੈ ਰਾਮ ਨਾਮ ਰਸ ਮਾਤੇ। ਜਿਹੜਾ ਉਹ ਨਾਮ ਸਮਾ ਕੇ ਰਸ ਪੀਂਦੇ ਰਾਮ ਦੇ, ਹੈ ਨਾ, ਚਲੋ ਜੇ ਅੰਦਰੋਂ ਨਹੀਂ ਅਜੇ ਪ੍ਰਗਟ ਤਾਂ ਇੱਥੋਂ ਪੀ ਜਾਇਆ ਕਰੋ, ਆ ਜਿਹੜਾ ਬੋਲਦੇ ਹੋ ਵਾਹ ਗੁਰੂ, ਇੱਥੇ ਵੀ ਆਉਣ ਲੱਗ ਪੈਂਦਾ ਰਸ, ਮੂੰਹ ਮਿੱਠਾ ਹੋ ਜਾਣਾ ਤੁਹਾਡਾ ਜਦੋਂ ਤੁਸੀਂ ਬੋਲੋਗੇ ਵਾਹ ਗੁਰੂ, ਕਿਉਂਕਿ ਮਿੱਠ ਬੋਲੜਾ ਜੀ ਨਾ ਵਾਹਿਗੁਰੂ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਹਰ, ਹੈ ਨਾ, ਉਹ ਕੌੜਾ ਨਹੀਂ ਗਾ। ਕਿਤੇ ਮਹਾਂ ਕਿਲ ਵਿਖ ਕੋਟ ਦੋਖ ਰੋਗਾਂ, ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ, ਹਾਤੇ ਹੁੰਦੇ ਹਾਨੀ ਹੋ ਗਈ, ਖਤਮ ਹੋ ਗਏ ਉਹ,
ਕਿਹੜੇ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ ਤਾਂ ਕਹਿ ਤਾਪ ਤਨਕ ਹੁੰਦਾ ਕਿ ਸੈਕਿੰਡ ਨਹੀਂ ਲੱਗਦਾ ਇਹਦੇ ਮਹਾਂ ਬਿਖ ਕੋਟ ਦੋਖ ਰੋਗਾਂ ਸਭ ਦ੍ਰਿਸ਼ਟ ਤੁਮਾਰੀ ਰੱਤ ਹਾਤੇ ਹਾਤੇ ਦੇ ਖਤਮ ਹੋ ਗਏ ਇਹਦੇ ਸੋਵਤ ਜਾਗ ਹਰ ਹਰ ਗਾਇਆ ਆ ਜੇ ਬਸ ਕੰਮ ਕਰਨਾ ਤੁਸੀਂ ਕੰਮ ਸੌਖਾ ਹੀ ਹੈ ਜੇ ਕਰ ਲਈਏ ਜੀ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਤਿਕਾਮ ਬੋਲੋ ਜਸ ਜੇ ਬਾਦਣ ਰਾਤ ਆਪਾਂ ਬੋਲਦੇ ਨੀ ਗੇ ਸੰਗਤ ਚ ਆ ਕੇ ਵੀ ਨਹੀਂ ਬੋਲਦੇ ਸਤਿਗੁਰ ਦੇ ਸੋਭਤ ਜਾਗ ਹਰ ਹਰ ਗਾਇਆ ਨਾਨਕ ਗੁਰ ਚਰਨ ਪਰਾਤੇ ਚਰਨ ਉਹ ਹੀ ਨਾਮ ਜਿਹਦੇ ਜਨਮ ਸਮੇਂ ਛੁੱਟ ਗਏ ਸੀ ਸਾਡੇ ਚਰਨ ਲਿਵ ਛੁੜਕੀ ਲੱਗੀ ਤ੍ਰਿਸ਼ਨ ਤੇ ਮਾਇਆ ਚ ਫਸ ਗਏ ਕਿਤੇ ਉਹ ਚਰਨ ਤੁਹਾਡੇ ਅੰਦਰ ਫਿਰ ਪ੍ਰਗਟ ਹੋ ਜਾਣਗੇ ਉਹ ਨਾਮ ਤੁਹਾਡੇ ਅੰਦਰ ਫਿਰ ਪ੍ਰਗਟ ਹੋ ਜਾਏਗਾ ਜਿਹਨੇ ਤੁਹਾਨੂੰ ਜੰਮਣ ਮਰਨ ਚੋਂ ਕੱਢ ਦੇਣਾ ਵੇਖੋ ਕਿੰਨੀ ਗਰੰਟੀ ਛੋਟੇ ਜਿਹੇ ਸ਼ਬਦ 'ਚ ਦਿੱਤੀ ਹੈ ਅਤੇ ਕਰਨਾ ਵੀ ਸੌਖਾ ਹੀ ਕੰਮ ਹੈ ਕੀ ਕਰਨਾ ਸੋਵਤ ਜਾਗਤ ਹਰ ਹਰ ਹਰ ਗਾ

ਜੋੜ ਕੇ ਮਨ ਫੁਰਨਾ ਨਾ ਆਵੇ। ਗੁਰੂ ਵਾਹਿਗੁਰੂ ਵੀ ਸੁਣੋ, ਗੁਰੂ ਵੀ, ਗੁਰੂ ਵਾਹਿਗੁਰੂ।

ਇਸ ਤਰ੍ਹਾਂ ਜਦੋਂ ਅਸੀਂ ਸਤਿਗੁਰਾਂ ਦੀ ਬਾਣੀ ਤੋਂ ਸਿੱਖ ਲੈਂਦੇ ਹਾਂ ਫਿਰ ਅਵਸਥਾ ਬਣਦੀ ਹੈ ਸੋਬਤ ਜਾਗ ਹਰ ਹਰ ਹਰ ਗਾਇਆ ਹਰ ਕਹਿੰਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਉੱਠਦਿਆਂ ਵੀ ਸੌਂਦਿਆਂ ਵੀ ਵਾਹੋ ਵਾਹੋ ਚਰਿਆਂ ਉੱਠਦਿਆਂ ਵੀ ਵਾਹੋ ਕਰਿਆਂ ਇਹ ਅਵਸਥਾ ਬਣ ਜਾਂਦੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਵੇ ਇਹ ਚਾਅ ਬਣ ਜਾਂਦਾ ਪਰ ਇਹ ਪ੍ਰੈਕਟਿਸ ਕਰਨੀ ਪੈਂਦੀ ਅਭਿਆਸ ਇਹਨੂੰ ਕਹਿੰਦੇ ਨਾਮ ਸਿਮਰਨ ਅਭਿਆਸ ਕੋਈ ਵੀ ਕਰ ਲਓ ਤੁਸੀਂ ਪ੍ਰੈਕਟਿਸ ਮੇਕਸ ਏ ਮੈਨ ਪਰਫੈਕਟ ਕੋਈ ਵੀ ਅਭਿਆਸ ਕਰ ਲਓ ਪਰਫੈਕਟ ਹੋ ਜਾਵੇ ਜੋ ਸਤਿਗੁਰੂ ਕਹਿ ਰਹੇ ਕਿ ਜੋ ਸਿੱਖ ਕੇ ਕਰਦੇ ਹੋ ਤੁਸੀਂ ਉਹਦੇ ਵਿੱਚ ਫਿਰ ਸਤਿਗੁਰੂ ਚਰਨਾਂ ਤੱਕ ਲੈ ਗਏ ਕਹਿੰਦੇ ਸੋਬਤ ਜਾਗ ਹਰ ਹਰ ਹਰ ਗਾਇਆ ਨਾਨਕ ਗੁਰ ਚਰਨ ਪਰਾਤੇ ਚਰਨ ਤੁਸੀਂ ਸਾਰੇ ਸਮਝਦੇ ਹੀ ਹੋ

ਇਕਸ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਏ। ਕਹਿੰਦੇ ਵਾਹਿਗੁਰੂ ਤੋਂ ਬਿਨਾਂ ਸਾਰਾ ਧੰਦ ਹੀ ਆ ਮਾਇਆ ਹੀ ਆ। ਇਸ ਲਈ ਤੁਸੀਂ ਸਿੱਖ ਲਓ ਇੱਕ ਸਿਉਂ ਚਿੱਤ ਲਾਏ। ਫਿਰ ਉੱਥੇ ਲਿਖਿਆ ਸਭ ਲੱਖ ਖੁਸ਼ੀਆਂ ਪਾਤਸ਼ਾਹੀ, ਲੱਖ ਖੁਸ਼ੀਆਂ ਜੇ ਸਤਿਗੁਰ ਨਦਰ ਕਰੇ ਅਤੇ ਉਹ ਤੁਹਾਨੂੰ ਨਾਮ ਚਰਨ ਫੜਾ ਦੂ ਆਪਣੇ। ਨਿਮਖ ਏਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਪਰ ਉਹਦੇ ਵਾਸਤੇ ਸਾਨੂੰ ਇਹ ਅਭਿਆਸ ਕਰਨਾ ਪੈਣਾ, ਹਰ ਹਰ ਚਰਨ ਰਿਧੇ ਉਰਤਾਰੇ, ਇਹ ਵਸਾਉਣੇ ਹੀ ਪੈਣੇ ਆ ਉਹਦੇ ਚਰਨ ਮਨ 'ਚ। ਜੇ ਮਨ 'ਚ ਵਸ ਜਾਂਦੇ ਉਦੋਂ ਹਿਰਦਾ ਕਹਿੰਦੇ, ਹਰ ਹਰ ਚਰਨ ਰਿਧੇ ਉਰਤਾਰੇ ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ। ਜਿਹੜੇ ਕੰਮ ਲਈ ਆਏ ਹੋ ਤੁਸੀਂ ਭਾਈ ਪ੍ਰਾਪਤ, ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ, ਹਾਂ ਬਸ ਉਹ ਕਿਤੇ ਪੂਰਾ ਹੋ ਜਾਏਗਾ। ਅਤੇ ਉਹਦੇ 'ਚ ਵੀ ਦੱਸਿਆ ਕਰਨਾ ਕੀ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲਸਾਲ ਸੰਗਤ ਭਾਜ। ਅਤੇ ਇਸੇ ਨੂੰ ਹੀ ਪੁੰਨ ਦਾਨ ਕਿਹਾ ਹੈ ਜਿਹੜਾ ਤੁਸੀਂ ਗਾ ਰਹੇ ਹੋ ਨਾ। ਵਾਹਿਗੁਰੂ ਕਹਿ ਦੇਣਾ ਹੀ ਪੂਜਾ ਹੈ, ਪੂਜਾ ਕੀ ਕੇ ਨਾਮ ਧਿਆਈਏ। ਆ ਜਿਹੜੇ ਤਿਉਹਾਰ ਧਿਆਨ ਨਾਲ ਜਪ ਰਹੇ ਹੋ ਨਾਮ, ਇਹਨੂੰ ਪੂਜਾ ਵੀ ਲਿਖਿਆ, ਹੋਰ ਕੋਈ ਪੂਜਾ ਕਰਨ ਦੀ ਲੋੜ ਨਹੀਂ। ਨਹੀਂ ਤਾਂ ਲੋਕੀ ਕੀ ਕੁਛ ਕਰਦੇ ਸੀ, ਏਕ ਦਿਵਸ ਮਨ ਭਾਈ ਉਮੰਗ ਹੈ ਨਾ, ਕਹਿੰਦੇ ਵੀ ਘਸ ਚੰਦਨ ਚ ਬਹੁਤ ਸੁਗੰਧ। ਇੱਕ ਪੱਥਰ ਲੈ ਲੈਂਦੇ, ਇੱਕ ਚੰਦਨ ਲੈ ਲੈਂਦੇ ਸੀ, ਪਾਣੀ ਉੱਤੇ ਘਸਾਈ ਜਾਂਦੇ ਸੀ, ਪੂਜਾ ਕਰਦੇ ਸੀ। ਉਹ ਫਿਰ ਜਾ ਕੇ ਨਾ ਉਹਨੂੰ ਜਿਹੜਾ ਬੁੱਤ ਬਣਾਇਆ ਹੁੰਦਾ ਸੀ ਦੇਵਤੇ ਦਾ, ਉਹਦੇ ਮੱਥੇ 'ਚ ਲਾਉਂਦੇ, ਪੂਜਣ ਚੱਲੀ ਬ੍ਰਹਮ ਠਾਓ, ਸੋ ਬ੍ਰਹਮ ਦਿਖਾਇਆ ਗੁਰ ਮਨ ਹੀ ਮਾਏ। ਤੁਸੀਂ ਤਾਂ ਅੰਦਰੋਂ ਹੀ ਦਰਸ਼ਨ ਕਰ ਲੈਣੇ, ਬਾਹਰ ਪੂਜਾ ਦੀ ਲੋੜ ਹੀ ਨਹੀਂ। ਉਹਨੂੰ ਕਹਿੰਦੇ ਪੁੰਨ ਦਾਨ ਪੂਜਾ ਪਰਮੇਸ਼ਰ, ਆ ਜਿਹੜਾ ਕਰ ਰਹੇ ਹੋ ਤੁਸੀਂ। ਹਰ ਕੀਰਤ ਤੱਤ ਵਿਚਾਰੇ, ਤੱਤ ਕੱਢ ਤਾ ਪੰਜਵੇਂ ਪਾਤਸ਼ਾਹ ਨੇ ਹਰੀ ਦੀ ਕੀਰਤ, ਕੀਰਤੀ ਕਰਨੀ ਮਨ ਨੂੰ ਜੋੜ ਕੇ ਉਹਦਾ ਨਾਮ ਜਪਣਾ, ਇਹ ਤੱਤ ਹੈ ਗੁਰਬਾਣੀ ਦਾ। ਪਰ ਉਹ ਵੀ ਸੰਗਤ 'ਚ ਆ ਕੇ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮ, ਕਹੋ ਨਾਨਕ ਦੇ ਸਪਹਿਓ ਪ੍ਰਾਪਤ ਜਿਸ ਪੁਰਬ ਲਿਖੇ ਕਰ ਲੈਣਾ। ਤੁਸੀਂ ਭਾਗਾਂ ਵਾਲੇ ਹੋ ਜਿਹੜੇ ਬਹਿ ਜਾਂਦੇ ਵਾ, ਇਹਨੂੰ ਪੁੰਨ ਦਾਨ ਪੂਜਾ ਪਰਮੇਸ਼ਰ ਕਿਹਾ। ਹਰ ਕੀਰਤ ਤੱਤ ਵਿਚਾਰੇ ਗੁਣ ਗਾਵਤ ਅਤੁੱਲ ਸੁੱਖ ਪਾਇਆ। ਅਤੁੱਲ ਹੁੰਦਾ ਜਿਹੜਾ ਤੋਲੇ ਨਾ ਜਾਵੇ, ਹੁਣ ਥੋੜ੍ਹਾ ਚਿਰ ਤੁਸੀਂ ਕੀਤਾ ਵਾ ਸੁੱਖ ਮਿਲਿਆ, ਆਇਆ ਸੁੱਖ, ਉਹ ਵੇਖੋ ਸੁੱਖ 'ਚ ਚੱਲ ਗਏ ਘਰ, ਹੈ ਨਾ, ਘਰ ਚੱਲ ਜਾਂਦੇ ਕਈ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਜਦੋਂ ਤੁਸੀਂ ਨੌਂ ਦੁਆਰਿਆਂ ਨੂੰ ਛੱਡ ਜਾਂਦੇ ਨਾ, ਜਪਦੇ ਜਪਦੇ ਘਰ ਹੀ ਜਾਂਦਾ ਸਿੱਧਾ, ਨੌਂ ਦੁਆਰਿਆਂ 'ਚ ਹੀ ਸੋਚਾਂ ਆਉਂਦੀਆਂ ਨੇ। ਕੋਈ ਕਿੰਨਾ ਵੀ ਦੁਖੀ ਹੋਵੇ ਬੰਦਾ, ਰਾਤ ਨੂੰ ਸੌਂ ਜਾਵੇ ਉਹਨੂੰ ਦੁੱਖ ਭੁੱਲ ਜਾਂਦਾ, ਹੈ ਨਾ, ਕਿੰਨੀ ਦਰਦ ਹੁੰਦੀ ਹੋਵੇ, ਜ਼ਖਮ ਹੋਵੇ, ਉਹਨੂੰ ਨੀਂਦ ਆ ਜਾਵੇ, ਸਾਰਾ ਦੁੱਖ ਭੁੱਲ ਜਾਂਦਾ। ਬਸ ਇਹੋ ਸਤਿਗੁਰ ਨੇ ਸ਼ਬਦ ਰਾਹੀਂ ਸੌਣਾ ਸਿਖਾਇਆ ਸਾਨੂੰ, ਸ਼ਬਦ ਨੂੰ ਜਪਦੇ ਜਪਦੇ ਸੌਂ ਜਿਆ ਕਰੋ। ਮੈਂ ਇਹੋ ਹੀ ਕਹਿੰਦਾ ਹੁੰਦਾ, ਰਾਤ ਨੂੰ ਲੰਮੇ ਪੈ ਕੇ ਨਾ ਸੌਂਇਆ ਕਰੋ, ਅਸੀਂ ਸਿੱਖਦੇ ਨਹੀਂ ਕੀ ਗੱਲ, ਕਹਿ ਦਿੰਦੇ ਜੀ ਥੱਕੇ ਅੱਜ ਪੈ ਜਾਓ, ਇੱਦਾਂ ਨਾ ਕਿਹਾ ਕਰੋ, ਪੈ ਜਿਆ ਕਰੋ। ਜਿੰਨਾ ਚਿਰ ਨੀਂਦ ਨਹੀਂ ਆ ਜਾਂਦੀ, ਜਿੱਦਾਂ ਭੈਣ ਸੌਂ ਗਈ, ਹੁਣ ਜਪਦਿਆਂ ਜਪਦਿਆਂ ਇੱਦਾਂ ਸੌਣਾ ਤੁਸੀਂ, ਭਾਵੇਂ 2 ਵੱਜ ਜਾਣ, ਫਿਰ ਜਿਹੜੀ ਉਹ ਨੀਂਦ ਆਵੇਗੀ ਨਾ, ਉਹ ਅਸਲੀ ਹੋਏਗੀ, ਉਹ ਨੀਂਦ ਹੈ ਅਸਲੀ। ਆਹ ਸੁਭਾਗੀ ਨੀਂਦੜੀ, ਉਹਨੂੰ ਸੁਭਾਗੀ ਨੀਂਦ ਕਿਹਾ। ਮਤ ਸ਼ਹੁ ਦੇਖਾਂ ਸੋਇਓ, ਜੇ ਸੌਂ ਜਾਓਗੇ ਪ੍ਰਕਾਸ਼ ਰੂਪ ਦਰਸ਼ਨ ਹੋਣਗੇ ਅੰਦਰੋਂ, ਅਤੇ ਜੇ ਉੱਦਾਂ ਸੌਂ ਜਾਓਗੇ ਲੰਮੇ ਪੈ ਕੇ ਫਿਰ ਸੁਪਨੇ ਆਉਣਗੇ। ਇਸ ਲਈ ਸਾਨੂੰ ਸੌਣਾ ਵੀ ਸਿਖਾਇਆ ਸਤਿਗੁਰਾਂ ਗੁਰਬਾਣੀ 'ਚ, ਕਹਿੰਦੇ ਸੌਂਦਿਆਂ ਵੀ ਵਾਹੋ ਵਾਹੋ ਉਚਰੇ, ਉੱਠਦਿਆਂ ਵਾਹੋ ਕਰੇਣ।

ਅਸਤਰਾਂ ਜਦੋਂ ਕਰ ਮਿੰਨਤ ਕਰ ਜੋਦੜੀ ਜਦੋਂ ਮਿੰਨਤਾਂ ਜੋਦੜੀਆਂ ਤੁਸੀਂ ਦਿਨ ਰਾਤ ਕਰਦੇ ਹੋ ਤੇ ਫੈਕਰ ਸੁਣਦਾ ਜੋ ਮਨ ਜੋੜ ਕੇ ਕਰਦੇ ਹੋ ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਿਸ ਫਿਰ ਹੌਸਲਾ ਦਿੰਦਾ ਤੁਹਾਨੂੰ ਕਿਉਂਕਿ ਤੁਸੀਂ ਮਨਾ ਲੈਂਦੇ ਹੋ। ਗੁਰਮੁਖ ਸਖੀਆਂ ਵੀ ਕਿਹਾ ਸੰਗਤ ਨੂੰ, ਬਹਿ ਸਖੀਆਂ ਗੁਣ ਗਾਵੇ ਗਾਵਣ ਹਾਰੀਆਂ, ਸੁਣ ਸਖੀਏ ਮਿਲ ਉਦਮ ਕਰੇ ਹਾ ਮਨਾਏ ਲੈ ਹੈ ਕੰਤੇ। ਆ ਤਰਲੇ ਕੱਢਦੇ ਹੋ, ਇਹਨਾਂ ਕੰਤ ਮੰਨ ਜਾਂਦਾ ਮਾਣ ਤਿਆਗ ਹਉਮੈ ਛੱਡ ਕੇ ਆਉਂਦੇ ਤੁਸੀਂ ਘਰ ਭਗਤ ਠਗੌਰੀ ਭਗਤੀ ਕਰਨ ਲੱਗ ਪੈਂਦੇ, ਮੋਹ ਸਾਧੂ ਮੰਤੇ ਇਹ ਸਾਧੂਆਂ ਦਾ ਮੰਤਰ ਹੈ, ਵਾਹਿਗੁਰੂ ਇਹਦੇ ਨਾਲ ਮੋਹਿਆ ਜਾਂਦਾ ਵਾਹਿਗੁਰੂ ਕਹਿੰਦੇ ਵਸ ਆਇਆ ਫਿਰ ਛੋੜ ਨਾ ਜਾਈ ਇਹ ਰੀਤ ਭਲੀ ਭਗਵੰਤ। ਕਹਿੰਦੇ ਉਹਦਾ ਬਿਰਧ ਆ ਕਿ ਇੱਕ ਵਾਰੀ ਵਸ ਆ ਗਿਆ ਨਾ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਫਿਰ ਨਹੀਂ ਛੱਡਦਾ। ਗਾ ਵੀ ਹੈ ਸੁਣੀਏ ਮਨ ਰੱਖੀਏ ਪਾਉ, ਇਹ ਬੋਲ ਬੋਲ ਕੇ ਤੁਸੀਂ ਸੁਣੀ ਜਾਂਦੇ ਹੋ ਤੇ ਪਿਆਰ ਪੈ ਜਾਂਦਾ। ਜਿਹੜਾ ਮਾਇਆ ਨਾਲ ਪਿਆਰ ਪਾਈ ਬੈਠਾ ਸੀ ਮਨ ਉਹਦੇ ਨਾਲ ਟੁੱਟ ਜਾਂਦਾ ਤੇ ਇਹਦੇ ਨਾਲ ਸੱਚੀ ਪ੍ਰੀਤ ਮਿਲ ਜਾਂਦੀ ਵਾਹਿਗੁਰੂ ਨਾਲ। ਸੱਚੀ ਪ੍ਰੀਤ ਹਮ ਤੁਮ ਸਿਉ ਜੋੜੀ, ਤੁਮ ਸਿਉ ਜੋੜ ਅਵਰ ਕਿਆ ਮਾਇਆ ਨੂੰ ਅਵਰ ਸੰਗ ਤੋੜੀ, ਫਿਰ ਉਹ ਤੁਹਾਨੂੰ ਆਪਣਾ ਬਣਾ ਲੈਂਦਾ। ਜੋ ਤਰਲੇ ਮਿੰਨਤਾਂ ਪ੍ਰਵਾਨ ਹੋ ਗਏ ਕਿਤੇ ਜੋ ਜਨ ਪਾਰ ਬ੍ਰਹਮ ਆਪਣੇ ਕਿੰਨੇ, ਜੋ ਜਨ ਜਨ ਤੁਹਾਨੂੰ ਗਿਆ ਕਿਤੇ ਜਿਹੜੇ ਜਿਹੜੇ ਜਨ ਵਾਹਿਗੁਰੂ ਆਪਣੇ ਕਰ ਲੈਂਦਾ ਤਿਨਕਾ ਬਹੁੜ ਕਛ ਨਾ ਵਿਚਾਰੇ, ਉਹਨਾਂ ਦਾ ਲੇਖਾ ਹੀ ਨਹੀਂ ਫਿਰ ਮੰਗਦਾ। ਤਿਨਕਾ ਬਹੁੜ ਕਛ ਨਾ ਵਿਚਾਰੇ, ਜਿਹਨੂੰ ਵਾਹਿਗੁਰੂ ਮਿਲ ਗਿਆ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਸਤਿਗੁਰੂ ਦਾ ਖਿਤਾਬ ਆ, ਇਸ ਤਰ੍ਹਾਂ ਅਕਾਲ ਪੁਰਖ ਪ੍ਰਕਾਸ਼ ਰੂਪ ਜਿਹੜੇ ਸਾਡੇ ਅੰਦਰ ਹੈ ਉਹਨੂੰ ਸਤਿਗੁਰੂ ਕਿਹਾ। ਜਦੋਂ ਤੁਸੀਂ ਉਹਦੇ ਅੰਗੀਕਾਰ ਉਹਨੇ ਕਰ ਲਿਆ ਤੁਹਾਨੂੰ ਮਨ ਕਰਕੇ, ਉਦੋਂ ਫਿਰ ਲੇਖਾ ਖਤਮ ਹੋ ਜਾਂਦਾ। ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਬੜਿਆ। ਜੋ ਜਨ ਪਾਰ ਬ੍ਰਹਮ ਆਪਣੇ ਕਿੰਨੇ, ਤਿਨਕਾ ਬਾਹਰ ਕਛ ਨਾ ਵਿਚਾਰੇ, ਉਹਦਾ ਕੋਈ ਲੇਖਾ ਨਹੀਂ ਫਿਰ ਹੁੰਦਾ। ਉਹ ਕਿਉਂਕਿ ਨਾਮ ਰਤਨ ਤੱਕ ਪਹੁੰਚ ਜਾਂਦੇ ਹੋ। ਬਸ ਇਹੀ ਸਾਨੂੰ ਮਾਨਸਿਕ ਦਾ ਮਨੋਰਥ ਕਿ ਸਾਡਾ ਨਾਮ ਦੇ ਥਰੂ ਵਿਛੋੜਾ ਪਿਆ ਸੀ ਤੇ ਉਹ ਨਾਮ ਸਾਡੇ ਅੰਦਰੋਂ ਫਿਰ ਪ੍ਰਗਟ ਹੋ ਜਾਵੇ, ਅਸੀਂ ਹਰਜਨ ਬਣ ਜਾਈਏ, ਜੰਮਣ ਮਰਨ ਦੇ ਦੁੱਖ ਚੋਂ ਜਮਾਂ ਦੇ ਦੁੱਖ ਤੋਂ ਖਤਮ ਹੋ ਜਾਵੇ ਦੁੱਖ ਸਾਡਾ। ਇਹੋ ਦੁੱਖ ਸੀਗਾ ਨਾ ਦੁੱਖ ਵਿਛੋੜਾ, ਇੱਕ ਦੁੱਖ ਭੁੱਖ ਇੱਕ ਦੁੱਖ ਸਖਤ ਵਾਰ ਜਮਦੋ। ਜਦੋਂ ਉਹ ਅਸੀਂ ਵਿਛੋੜਾ ਦੂਰ ਨਹੀਂ ਸੀ ਕਰਦੇ, ਉਹ ਦੁੱਖ ਦੂਰ ਨਹੀਂ ਸੀ ਕਰਦੇ ਗੁਰਬਾਣੀ ਰਾਹੀਂ, ਤੇ ਫਿਰ ਸਾਨੂੰ ਰੋਗ ਲੱਗ ਜਾਂਦੇ। ਆ 60 ਸਾਲ ਤੱਕ ਹੀ ਵੇਂਹਦਾ ਵਾਹਿਗੁਰੂ, ਹੈ ਨਾ। ਫਿਰ ਲਿਖਿਆ ਵੀ ਆ 60 ਕੇ ਬੁਢਾਪਾ ਆਵੇ, ਬੁਢਾਪਾ ਰੋਗ ਹੀ ਗਿਆ। ਬੁਢਾਪਾ ਕੀ ਆ ਜੀ, ਰੋਗ ਲਿਖਿਆ ਜਬ ਲੱਗ ਜ਼ਰਾ ਰੋਗ ਨਹੀਂ ਆ, ਜ਼ਰਾ ਹੁੰਦਾ ਬੁਢਾਪਾ। ਕਹਿੰਦੇ ਉਹ ਬੁਢਾਪਾ ਰੋਗ ਆਉਣ ਤੋਂ ਪਹਿਲਾਂ ਪਹਿਲਾਂ ਤੁਸੀਂ ਉਹਨੂੰ ਮਨਾ ਲਓ, ਹੈ ਨਾ। ਗੁਰ ਸੇਵਾ ਤੇ ਭਗਤ ਕਮਾਈ ਤਾਂ ਅਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੇ ਦੇਵ, ਦੇਵਤੇ ਵੀ ਤਰਸਦੇ ਆ ਮਾਨਸ ਜਨਮ ਲੈਣ। ਸੋ ਦੇਹ